0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਕੈਨੇਡਾ ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ। ਹਿੰਸਕ ਅਤੇ ਬਾਰ ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ, ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫ਼ਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ South Asian radio station, Sabarang Radio 94.7 FM.
4: Monday, Tuesday, Thursday, Friday, 7 to 8 p.m. Sundays, 1 to 5 p.m.
3: Visit sabarang.ca.
5: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.

ਅੱਜ ਦਾ ਪ੍ਰੋਗਰਾਮ ਜਿਹੜਾ ਇਹ ਹਮੇਸ਼ਾ ਦੀ ਤਰ੍ਹਾਂ ਚੱਲੇਗਾ 8 ਵਜੇ ਤੱਕ। ਇਹਦੇ ਚ ਵੱਖਰੀਆਂ ਵੱਖਰੀਆਂ ਖਬਰਾਂ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਪੇਸ਼ ਕੀਤੀਆਂ ਜਾਂਦੀਆਂ ਨੇ। ਸੋ ਅੱਜ ਉਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਥੋੜੀ ਜਿਹੀ ਕੋਸ਼ਿਸ਼ ਕਰਦੇ ਹਾਂ ਆਪਾਂ ਗੱਲਬਾਤ ਦੇ ਨਾਲ ਨਾਲ ਥੋੜੀ ਜਿਹੀ ਵੈਦਰ ਅਪਡੇਟ ਕਿਉਂਕਿ ਵੈਦਰ ਜਿਹੜਾ ਹੈ ਉਹ ਅਕਸਰ ਇਹਦੇ ਬਾਰੇ ਜਾਣਕਾਰੀ ਦਿੰਦੇ ਹਾਂ ਆਪਾਂ। ਉਸ ਇਲਾਵਾ ਤੁਹਾਨੂੰ ਪਤਾ ਵੀ ਵੈਸੇ ਅੱਗੇ 72 ਘੰਟੇ ਦਾ ਨੋਟਿਸ ਮਿਲ ਚੁੱਕਿਆ ਤੇ ਹੁਣ ਲੋਕੀ ਜਿਹੜੇ ਨੇ ਉਹ ਬੇਚੈਨ ਤੇ ਬੇਤਾਬ ਤੇ ਹੋਰ ਬੜੇ ਤਰੀਕੇ ਨਾਲ ਪਰੇਸ਼ਾਨ ਹੋ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਇਹ ਨੋਟਿਸ ਮਿਲਿਆ ਉਹਦੇ ਨਾਲ ਕਈ ਲੋਕਾਂ ਨੇ ਆਪਣੇ ਕੋਈ ਯੂਨੀਵਰਸਿਟੀ ਸੈਲੀਬ੍ਰੇਟ ਕਰਨੀ, ਕਿਸੇ ਨੇ ਕੁਛ ਸੈਲੀਬ੍ਰੇਟ ਕਰਨਾ ਤੇ ਉਹ ਸਾਰਾ ਕੁਝ ਜਿਹੜਾ ਉਹ ਇਸੇ ਤਰੀਕੇ ਦਾ ਚੱਲ ਰਿਹਾ। ਸੋ ਦੈਟਸ ਵਾਈ ਆਪਾਂ ਇਹਦੇ ਤੇ ਗੱਲਬਾਤ ਜਿਹੜੀ ਉਹ ਕਰਦੇ ਰੱਖਣੀ ਹੈ ਤੇ ਪ੍ਰੋਗਰਾਮ ਦੇ ਬਾਰੇ ਕੁਇਕਲੀ ਵੈਦਰ ਦੀ ਅਪਡੇਟ ਜਿਹੜੀ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਦੇਣਾ। ਫਿਰ ਇਸ ਤੋਂ ਬਾਅਦ ਕੁਛ ਖਾਸ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ ਚ ਉਹ ਸ਼ੇਅਰ ਕਰਾਂਗੇ ਕਿਉਂਕਿ ਵੈਦਰ ਰਾਈਟ ਨੋ ਵੀ ਜਿਹਨੂੰ ਕਹਿੰਦੇ ਵੀ ਗਰਮੀ ਦਾ ਮਾਹੌਲ ਤੇ ਬਣਿਆ ਹੀ ਹੈ ਬਟ ਹੀਟ ਵਾਰਨਿੰਗ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਭ ਕੁਛ ਹੋ ਰਿਹਾ ਤੇ ਨਾਲ ਦੀ ਨਾਲ 27 ਡਿਗਰੀ ਟੈਂਪਰੇਚਰ ਜਿਹੜਾ ਰਾਈਟ ਨੂੰ ਦੇਖਿਆ ਜਾ ਰਿਹਾ ਜੀ। ਸੋ 27 ਡਿਗਰੀ ਟੈਂਪਰੇਚਰ ਦਾ ਮਤਲਬ ਇਹ ਹੋ ਗਿਆ ਕਿ ਵੀ ਹੁਣ ਕਾਫੀ ਗਰਮੀ ਵਾਲਾ ਮਾਹੌਲ ਬਣਿਆ। ਪਰ ਪਹਿਲਾਂ ਇਹਨੇ ਦੱਸਿਆ ਸੀਗਾ ਵੀ ਲੌਂਗ ਵੀਕਐਂਡ ਆ ਰਿਹਾ ਤੇ ਇਹਦਾ ਮਤਲਬ ਇਹ ਹੈ ਕਿ ਵੀ ਲੌਂਗ ਵੀਕਐਂਡ ਦੇ ਮੌਕੇ ਦੇ ਉੱਤੇ ਗਰਮੀ ਜਿਹੜੀ ਹੈ ਹੋਰ ਵੱਧ ਸਕਦੀ ਹੈ। ਹਿਊਮਿਡਿਟੀ ਜਿਹੜੀ ਹੈ 35% ਦੱਸੀ ਜਾ ਰਹੀ ਹੈ ਬਟ ਅੱਜ ਦਾ ਟੈਂਪਰੇਚਰ 27 ਡਿਗਰੀ ਹੋਣਾ ਸੀਗਾ ਜਿਹੜਾ 27 ਦੇ ਉੱਤੇ ਹੀ ਮਹਿਸੂਸ ਵੀ 27 ਵਰਗਾ ਹੀ ਹੋ ਰਿਹਾ। ਦਿਨ ਜਿਹੜੇ ਛੋਟੇ ਹੋਣੇ ਸ਼ੁਰੂ ਹੋ ਚੁੱਕੇ 9:25 ਤੇ ਸਨਸੈਟ ਹੋਏਗਾ ਜਿਹੜਾ ਕਿ 5:59 ਤੇ ਚੜਿਆ ਸੀ। ਸੋ ਬੜੀ ਤੇਜ਼ੀ ਦੇ ਨਾਲ ਟਾਈਮ ਜਿਹੜਾ ਉਹ ਚੇਂਜ ਹੋ ਰਿਹਾ। ਇਸ ਤੋਂ ਇਲਾਵਾ ਕੱਲ ਦੀ ਗੱਲ ਕਰੀਏ ਤੇ ਕੱਲ ਅੱਜ 27-28 ਤੋਂ ਬਾਅਦ ਕੱਲ 32 ਡਿਗਰੀ ਹੋਏਗਾ ਵੱਧ ਤੋਂ ਵੱਧ। 31 ਜੁਲਾਈ ਦਾ ਦਿਨ ਹੈ, ਆਖਰੀ ਦਿਨ ਹੈ ਮਹੀਨੇ ਦਾ। ਸੋ 32 ਜੁਲਾਈ 14 ਡਿਗਰੀ ਜਿਹੜਾ ਘੱਟ ਤੋਂ ਘੱਟ ਟੈਂਪਰੇਚਰ ਹੋਏਗਾ ਕੱਲ ਦਾ। ਸੈਟਰਡੇ 1 ਅਗਸਤ ਨੂੰ 35 ਡਿਗਰੀ ਜਾਣ ਦੀ ਸੰਭਾਵਨਾ ਜੀ। ਕਾਫੀ ਗਰਮ ਵੈਦਰ ਜਿਹੜਾ ਉਹ ਸ਼ਨੀਵਾਰ ਵਾਲੇ ਦਿਨ ਹੋਏਗਾ। ਵੀਕਐਂਡ ਦਾ ਜਿਹੜਾ ਇਹ ਟੈਂਪਰੇਚਰ 35 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 14 ਡਿਗਰੀ। ਸੰਡੇ 2 ਅਗਸਤ ਨੂੰ 23 ਡਿਗਰੀ ਤੇ 11 ਡਿਗਰੀ। ਮੰਡੇ 3 ਅਗਸਤ ਨੂੰ 21-11 ਤੇ ਫਿਰ ਟਿਊਜ਼ਡੇ 25 ਨੂੰ ਤੋਂ ਬਾਅਦ ਵੈਡਨਸਡੇ 5 ਅਗਸਤ ਵਾਲੇ ਦਿਨ ਟੈਂਪਰੇਚਰ 27-12 ਤੱਕ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸੋ ਇਹ ਵੈਦਰ ਦੀ ਅਪਡੇਟ ਹੋ ਗਈ। ਇਸ ਤੋਂ ਇਲਾਵਾ ਥੋੜਾ ਜਿਹਾ ਆਪਾਂ ਅੱਗੇ ਵਧਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਥੋੜੀਆਂ ਜਿਹੀਆਂ ਖਬਰਾਂ ਤੇ ਉਹਦੇ ਨਾਲ ਰਿਲੇਟਡ ਜਿਹੜੀ ਹੈ ਅੱਜ ਦੇ ਪ੍ਰੋਗਰਾਮ ਦੀ ਗੱਲਬਾਤ ਕਰਦੇ ਹਾਂ। ਕਈ ਵਾਰੀ ਆਪਾਂ ਨਾਲ ਨਾਲ ਗੈਸਟ ਵੀ ਲੈ ਕੇ ਆਉਂਦੇ ਹਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਰਹਿੰਦੇ ਬਟ ਤੁਹਾਨੂੰ ਦੱਸ ਦਈਏ ਵੀ ਕੈਨੇਡਾ ਇੰਡੀਆ ਇੰਟਰਨੈਸ਼ਨਲ ਜਾਂ ਕੈਨੇਡੀਅਨ ਇੰਟਰਨੈਸ਼ਨਲ ਐਕਸੀਬਿਸ਼ਨ ਜਿਹੜੀ ਹੈ ਉਹ 2 ਤਰੀਕ ਤੋਂ ਲੈ ਕੇ 5

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। यू आर लिसनिंग टू कैलगरी'स मोस्ट पॉपुलर रेडियो रेडियो सबरंग 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business.
5: ਦੇਖੋ ਜੀ, ਤੁਸੀਂ ਕਿਸੇ ਵੀ ਤਰ੍ਹਾਂ ਦੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ, ਰੇਡੀਓ ਦੇ ਨਾਲ ਨਾਲ ਜੇ ਸੋਸ਼ਲ ਮੀਡੀਆ ਵੈਬਸਾਈਟ ਜਾਂ ਹੋਰ ਕੋਈ ਸਰਵਿਸ ਚਾਹੀਦੀਆਂ ਤੇ ਜ਼ਰੂਰ ਸਾਨੂੰ ਸੰਪਰਕ ਕਰ ਸਕਦੇ ਹੋ 403-400-0203 ਤੇ ਜਾਂ sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਰੇਡੀਓ ਦੇ ਨਾਲ ਰਿਲੇਟਡ AI ਦੇ ਵੀਡੀਓਜ਼ ਤੇ AI ਦੇ ਥਰੂ, ਕਿਉਂਕਿ ਅੱਜ ਕੱਲ੍ਹ ਜਿਹੜੀ ਹੈ ਉਹ ਗੂਗਲ ਸਰਚ ਘੱਟਦੀ ਜਾ ਰਹੀ ਹੈ, AI ਸਰਚ ਵੱਧਦੀ ਜਾ ਰਹੀ ਹੈ। ਤੁਹਾਨੂੰ ਪਤਾ ਵੀ ਹਰ ਜਗ੍ਹਾ ਦੇ ਉੱਤੇ ਬੰਦੇ AI ਦੇ ਨਾਲ ਹੀ ਸਰਚ ਕਰਦੇ, ਬੜੀ ਤੇਜ਼ੀ ਦੇ ਨਾਲ AI ਦਾ ਜਿਹੜਾ ਅੱਗੇ ਵੱਧ ਰਿਹਾ ਸੀ ਮਾਹੌਲ, ਜਿਹਦੇ ਕਰਕੇ ਲੋਕੀ ਇਹਦੇ ਬਾਰੇ ਕਹਿੰਦੇ ਆ ਵੀ ਇਹ ਈਵਨ ਆਲਟਮੈਨ ਜਿਹੜੇ ਨੇ ਉਹ ਕਹਿੰਦੇ ਆ ਕਿ ਵੀ ਇਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ, ਜਿਹੜਾ ਕਿ ਵਧੀਆ ਨਹੀਂ ਹੈਗਾ, ਸਪੀਡ ਇਹਦੀ ਬਹੁਤ ਤੇਜ਼ੀ ਨਾਲ। ਪਤਾ ਨਹੀਂ ਕੀ ਕੁਛ ਇਹਦੇ ਬਾਰੇ ਕਹਿੰਦੇ ਨੇ, ਉਹਦੇ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮ ਚ, ਦੇਖਦੇ ਹਾਂ ਵੀ ਜਿਹੜੀ ਜਿਹੜੀ ਚੀਜ਼ਾਂ ਆਪਾਂ ਕਰ ਸਕਾਂਗੇ ਤੁਹਾਡੇ ਨਾਲ ਸ਼ੇਅਰ। ਤੇ ਓਪਨ AI ਦੇ ਜਿਹੜੇ ਆਲਟਮੈਨ AI ਡਿਵੈਲਪਮੈਂਟ ਨੂੰ ਸਲੋ ਡਾਊਨ ਕਰਨ ਵਾਸਤੇ ਕਹਿ ਰਹੇ ਨੇ ਬੇਸਿਕਲੀ, ਕਿਉਂਕਿ ਹਰ ਜਗ੍ਹਾ ਦੇ ਉੱਤੇ ਇਹੀ ਗੱਲਬਾਤ ਸਾਹਮਣੇ ਆ ਰਹੀ ਹੈ। ਹੁਣ ਇਹਨਾਂ ਨੇ ਖੁਦ ਹੀ ਇਹ ਸਾਰੀਆਂ ਚੀਜ਼ਾਂ

0: ਕਿਤੇ ਦਾ ਜੋ ਹੀ ਬੰਦਾ ਜਿਹੜਾ ਖੁਦ ਇਸ ਗੱਲ ਦੇ ਹੱਕ ਚ ਆ ਰਿਹਾ ਕਿ ਵੀ ਇਹਨੂੰ ਸਲੋ ਕੀਤਾ ਜਾਵੇ, ਕਿਉਂਕਿ ਦੇਖਿਆ ਜਾਵੇ ਤਾਂ ਜਿੰਨੀ ਸਪੀਡ ਦੇ ਨਾਲ ਆਪਾਂ ਅੱਗੇ ਵੱਧ ਰਹੇ ਹਾਂ ਇਹਦੇ ਚ, ਸੋ ਕਾਫੀ ਨੁਕਸਾਨ ਜਿਹੜਾ ਉਹ ਹੁੰਦਾ ਨਜ਼ਰ ਆ ਰਿਹਾ, ਤੇ ਜਿੱਥੇ ਫਾਇਦਾ ਬਹੁਤ ਨਜ਼ਰ ਆ ਰਿਹਾ ਉੱਥੇ ਨੁਕਸਾਨ ਵੀ ਜਿਹੜਾ ਉਹ ਹੋਣ ਦੇ ਪੂਰੇ ਚਾਂਸਿਸ ਨੇ, ਕਿਉਂਕਿ ਸਮਝ ਨੀ ਆ ਰਹੀ ਵੀ ਇੰਨੀ ਤੇਜ਼ੀ ਦੇ ਨਾਲ ਜਿੱਦਾਂ ਵਧੀ ਜਾਂਦੀ ਹੈ ਕੋਈ ਚੀਜ਼ ਤੇ ਉਹਨੂੰ ਕਿੱਦਾਂ ਰੋਕਿਆ ਜਾਵੇ ਤੇ ਉਹਦੇ ਤੇ ਕਿੱਦਾਂ ਕੰਮ ਕੀਤਾ ਜਾਵੇ, ਕਿਉਂਕਿ ਕੋਈ ਵੀ ਗਰੋਥ ਜਿਹੜੀ ਹੁੰਦੀ ਹੈ ਇੱਕ ਲਿਮਿਟ ਦੇ ਵਿੱਚ ਹੋਵੇ ਤੇ ਫਿਰ ਲੋਕਾਂ ਨੂੰ ਵਧੀਆ ਲੱਗਦਾ, ਬਟ ਜਦੋਂ ਕੋਈ ਉਹ ਲਿਮਿਟ ਤੋਂ ਬਾਹਰ ਜਾਂਦੀ ਹੈ, ਜੇ ਸਪੀਡ ਨਾਲ ਕੋਈ ਵੀ ਚੀਜ਼ ਜਾਵੇ, ਜੇ ਆਪਾਂ ਡਰਾਈਵ ਵੀ ਕਰਦੇ ਹਾਂ ਜਾਂ ਕੋਈ ਵੀ ਚੀਜ਼ ਡੈਸਟੀਨੇਸ਼ਨ ਤੇ ਪਹੁੰਚਣ ਵਾਸਤੇ ਸਾਨੂੰ ਇੱਕ ਸਿਸਟਮ ਦੇ ਨਾਲ ਚੱਲਣਾ ਚਾਹੀਦਾ, ਪਰ AI ਨੇ ਜਿਹੜਾ ਇੰਨੀ ਤੇਜ਼ੀ ਦੇ ਨਾਲ ਸਾਨੂੰ ਇਸ ਤਰੀਕੇ ਦਾ ਬਣਾਤਾ ਕਿ ਵੀ ਹਰ ਬੰਦਾ ਕੀ ਹਰ ਇਨਸਾਨ ਜਿਹੜਾ ਉਹ AI ਕਰਦਾ ਰਹਿੰਦਾ, ਜਾਂ ChatGPT, Gemini ਤੇ ਹੋਰ 50 ਤਰ੍ਹਾਂ ਦੇ ਜਿਹੜੇ ਟੂਲਸ ਨੇ ਉਹਨਾਂ ਦੀ ਗੱਲਬਾਤ ਆਪਾਂ ਕਰਦੇ ਹਾਂ, ਕਿਹੜੇ ਕਿਹੜੇ ਟੂਲਸ ਆ ਰਹੇ ਨੇ ਤੇ ਕਿਸ ਤਰ੍ਹਾਂ ਆ ਰਹੇ, ਸੋ ਇਹਦੇ ਤੇ ਆਲਜ਼ਾਈਮਰ ਜਿਹੜੇ ਨੇ ਉਹ ਕੀ ਕਹਿੰਦੇ ਨੇ, ਥੋੜੀ ਜਿਹੀ ਇਹਨਾਂ ਦੀ ਵੀ ਰਿਪੋਰਟ ਜਿਹੜੀ ਆਪਾਂ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਵੱਲੋਂ ਕੀ ਮੈਸੇਜ ਜਿਹੜਾ ਦਿੱਤਾ ਜਾ ਰਿਹਾ ਸੀਗਾ, ਤੇ ਉਹਦੇ ਤੇ ਵੀ ਥੋੜੀ ਜਿਹੀ ਨਜ਼ਰ ਮਾਰਦੇ ਹਾਂ, ਆਪਾਂ ਗੱਲਬਾਤ ਸੁਣਦੇ ਹਾਂ ਤੇ ਫਿਰ ਆਪਣੀ ਜਿਹੜੀ ਇਨਫੋਰਮੇਸ਼ਨ ਹੈ ਉਹ ਇਸੇ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰੀ ਜਾਵਾਂਗੇ। ਸਬਰੰਗ ਰੇਡੀਓ 94.7 FM ਤੇ, ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ 8 ਵਜੇ ਤੱਕ ਚੱਲੇਗਾ, ਕੁਛ ਇੱਕ ਹੋਰ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਪਰ ਪਹਿਲਾਂ ਇਹ ਮੈਸੇਜ ਸੁਣ ਲੈਣੇ ਆ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ।
1: Intelligence models. Now, there have been growing calls to slow down the pace of AI, including Anthropic CEO and Meta executives signed an open letter supporting the slowdown. Altman was asked about the letter on Capitol Hill Wednesday.
2: I mean, we agree on a lot of the principles of that. Many of our researchers signed it and were involved in drafting it. It's good to see.
1: For more, let's bring in Emily Birnbaum. She's a corporate lobbying and influence reporter at Bloomberg News. So, Emily, how significant is it for someone like Altman to express support for the slowdown, and what would that even look like?
3: This is a really big deal. So Altman is changing his tune. There have been several efforts to pause AI, slow down AI, that he has not backed. But he said that this most recent cyber attack was something he felt viscerally, and that it scared him, and that it's prompting him to think more seriously about the pace of AI development. So we're at an inflection point right now. AI executives from a lot of different companies, a lot of different rival companies, are saying we do need some government intervention here. Whereas before, the focus was, you know, hands off our technology, let us take the reins. Now there's a lot more serious conversation about what it would look like for the government to create a body that regulates, oversees, audits AI models before they're released to the public.
1: If this is an inflection...
0: ਬੇਸਿਕਲੀ ਕਿਉਂਕਿ ਇੱਕ ਪਾਸੇ ਤੇ ਕਹਿ ਰਹੇ ਆ ਤੇ ਬਟ ਦੂਜੇ ਪਾਸੇ ਇਹ ਵੀ ਚੀਜ਼ਾਂ ਨਜ਼ਰ ਆ ਰਹੀਆਂ ਵੀ ਜਿਹੜੀਆਂ ਟੈਕ ਇੰਡਸਟਰੀਜ਼ ਏ ਉਹ ਕਿੰਨਾ ਪੈਸਾ ਜਿਹੜੀ ਲਗਾਤਾਰ ਚ ਇਨਵੈਸਟ ਕਰਦੇ ਜਾ ਰਹੇ ਨੇ। ਤੁਹਾਨੂੰ ਪਤਾ ਵੀ ਡਾਟਾ ਸੈਂਟਰ ਜਿਹੜੇ ਨੇ ਜਗ੍ਹਾ ਜਗ੍ਹਾ ਖੁੱਲ੍ਹੇ ਨੇ, ਇਸੇ ਗੱਲ ਨੂੰ ਧਿਆਨ ਚ ਰੱਖਦੇ ਹੋਏ ਕਿ ਵੀ ਇਹ ਅੱਗੇ ਜਾ ਕੇ ਹੋਰ ਵਧੀਆ ਕੰਮ ਕਰਨਗੇ। ਕੰਪਨੀ ਜਿੱਦਾਂ ਕਿ ਐਪਲ, ਗੂਗਲ, ਮਾਈਕਰੋਸੋਫਟ ਜਿਹੜੇ ਨੇ ਕਾਫੀ ਇਨਵੈਸਟਮੈਂਟ ਆਲਰੇਡੀ ਇਹ ਚ ਕਰ ਚੁੱਕੇ ਨੇ। ਲੋਕਲ ਅਲਬਰਟਾ ਦੇ ਵਿੱਚ ਵੀ ਕਾਫੀ ਡਾਟਾ ਸੈਂਟਰਸ ਨੇ ਜਿਹੜਾ ਆਪਣਾ ਇੰਟਰਸਟ ਸ਼ੋਅ ਕੀਤਾ ਤੇ ਐਪਲੀਕੇਸ਼ਨ ਪਾਈਆਂ ਨੇ। ਆਉਣ ਵਾਲੇ ਟਾਈਮ ਚ ਕਾਫੀ ਡਾਟਾ ਸੈਂਟਰ ਬਣੇ ਆ, ਇਹਦੇ ਤੇ ਵੀ ਜਿਹੜੀ ਉਹ ਵਿਚਾਰ ਵਟਾਂਦਰੇ ਚੱਲ ਰਹੇ ਨੇ। ਕਈ ਜਗ੍ਹਾ ਤੇ ਲੋਕੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਵੀ ਇਹ ਨਾ ਬਣਨ ਇੱਥੇ। ਸੋ AI ਸਰ ਜਿਹੜੀ ਉਹ ਇੰਨੀ ਤੇਜ਼ੀ ਦੇ ਨਾਲ ਵੱਧ ਰਹੀ ਹੈ, ਚਾਹੇ ਉਹ ਗੂਗਲ ਦੇ ਉੱਤੇ ਵੀ ਹੋਵੇ। ਪਹਿਲਾਂ ਆਪਾਂ ਗੂਗਲ ਕਹਿੰਦੇ ਸੀ ਹਰ ਇੱਕ ਚੀਜ਼ ਨੂੰ ਕਰਨਾ, ਹੁਣ AI ਨੇ ਇੰਨੀ ਤੇਜ਼ੀ ਦੇ ਨਾਲ ਇੰਪੈਕਟ ਕੀਤਾ ਤੇ ਸਾਰੇ ਲੋਕੀ ਜਿਹੜੇ ਨੇ ਉਹ ਹੁਣ AI ਸਰਚ ਹੀ ਕਰਦੇ ਨੇ। AI ਮੋਡ ਜਿਹੜਾ ਉਹ 1 ਬਿਲੀਅਨ ਤੋਂ ਵੱਧ ਯੂਜ਼ਰ ਜਿਹੜੇ ਨੇ ਉਹ ਯੂਜ਼ ਕਰ ਰਹੇ ਨੇ, ਡਾਇਰੈਕਟਲੀ ਜਿਹਨਾਂ ਦੇ ਨਾਲ ਕੰਮ ਕੀਤਾ ਜਾ ਰਿਹਾ। ਇੰਨੀ ਸਪੀਡ ਜਿਹੜੀ ਹੈ ਕਦੀ ਕਿਸੇ ਚੀਜ਼ ਦੀ ਨਹੀਂ ਹੋਈ, ਜਿਹਨੂੰ ਗੂਗਲ ਨੂੰ ਕਈ ਸਾਲ ਲੱਗ ਗਏ ਸੀ ਇਸ ਸਪੀਡ ਨੂੰ ਅਚੀਵ ਕਰਨ ਵਾਸਤੇ ਜਾਂ ਇਸ ਲੈਵਲ ਨੂੰ ਅਚੀਵ ਕਰਨ ਵਾਸਤੇ। ਤੇ ਉਹਦੇ ਨਾਲ ਨਾਲ ਲੋਕੀ ਜਿਹੜੇ ਨੇ ਉਹ ਸਕੂਲ ਦੇ ਵਿੱਚ ਚੀਟਿੰਗ ਕਰਨ ਵਾਸਤੇ ਵੀ ਇਹਨੂੰ ਯੂਜ਼ ਕਰ ਰਹੇ ਨੇ। ਪ੍ਰੋਫੈਸਰ ਜਿਹੜੇ ਨੇ ਉਹ ਡਿਸਕਵਰ ਕਰ ਰਹੇ ਨੇ ਵੀ AI ਯੂਜ਼ ਕਰਕੇ, AI ਨੂੰ ਫੋਲੋ ਕਰਕੇ ਹਿਡਨ ਵਰਡ ਜਿਹੜੇ ਨੇ ਉਹ ਯੂਜ਼ ਕੀਤੇ ਜਾ ਰਹੇ ਨੇ ਐਗਜ਼ਾਮਸ ਦੇ ਅੰਦਰ। ਤੇ ਇਸ ਤੋਂ ਇਲਾਵਾ ਲਿੰਕਡਇਨ ਦੇ ਉੱਤੇ ਤੁਸੀਂ ਦੇਖਿਆ ਹੋਏਗਾ ਵੀ AI ਦੇ ਸਪੈਮ ਜਿਹੜੇ ਨੇ ਕਿੰਨੀ ਤੇਜ਼ੀ ਦੇ ਨਾਲ ਲੋਕੀ ਕਰਦੇ ਆ।

0: ਉਹਦੇ ਚ ਏਦਾਂ ਲੱਗਦਾ ਵੀ AI ਸਲੋਪ ਜਿਹੜਾ AI ਜਨਰੇਟਡ ਪੋਸਟਾਂ ਹੁੰਦੀਆਂ ਨੇ, ਲੋਕੀ ਜਿਹੜੇ ਸਮਾਰਟ ਬੰਦੇ ਨੇ ਜਿਹੜੇ ਕੁਛ ਨੀ ਕਰ ਸਕਦੇ, ਮਤਲਬ ਉਹ ਹਲਕਾ ਜਾ ਕੋਈ ਵਰਡ ਲਿਖ ਕੇ ਜਾਂ ਕੋਈ ਏਦਾਂ ਦੀਆਂ ਚੀਜ਼ਾਂ ਲੱਭ ਕੇ ਤੇ ਉਥੋਂ ਫਾਇਦਾ ਚੁੱਕ ਲੈਂਦੇ ਨੇ। ਰਿਬੋਟ ਜਿਹੜੇ ਨੇ ਕਿੰਨੇ ਸਮਾਰਟ ਹੁੰਦੇ ਜਾ ਰਹੇ ਨੇ, ਨਵੀਂ ਜੇ ਗੂਗਲ ਦੇ ਆਪਾਂ ਰਿਬੋਟ ਲਈ AI ਦੀ ਸਪੀਡ ਦੇ ਨਾਲ ਹਿਊਮਨਾਈਜ਼ਡ ਰਿਬੋਟ ਬੋਡੀ ਜਿਹੜੀਆਂ ਨੇ ਉਹ ਸਾਹਮਣੇ ਆ ਰਹੀ, ਕਈ ਕਈ ਤਰ੍ਹਾਂ ਦੇ ਰਿਬੋਟ ਜਿਹੜੇ ਨੇ ਆਲਰੇਡੀ ਬਣ ਚੁੱਕੇ ਆ ਤੇ ਉਹਦਾ ਕੰਮ ਜਿਹੜਾ ਇੰਪਲੀਮੈਂਟੇਸ਼ਨ ਹੁੰਦੀ ਜਾ ਰਹੀ। ਚਾਈਨਾ ਨੇ ਇਹੋ ਜਿਹਾ ਓਪਰੇਟਿੰਗ ਸਿਸਟਮ ਬਣਾਤਾ ਕੁਆਂਟਮ ਕੰਪਿਊਟਿੰਗ ਦੇ ਨਾਲ ਜਿਹੜਾ ਕੰਮ ਕਰਦਾ ਜੀ। ਕੁਆਂਟਮ ਕੰਪਿਊਟਿੰਗ ਜਿਹੜੀ ਹੈ, ਤੁਹਾਨੂੰ ਪਤਾ ਵੀ ਕੰਪਿਊਟਰਸ ਦੇ ਬਾਰੇ ਆਪਾਂ ਗੱਲਬਾਤ ਪਹਿਲਾਂ ਵੀ ਕੀਤੀ, ਜਿੱਦਾਂ ਕੋਈ ਇੱਕ ਸਰਚ ਕਰਨੀ ਹੋਵੇ ਤੇ ਇੱਕ ਜਿੱਦਾਂ ਪਹਿਲਾਂ ਰੈਗੂਲਰ ਕੰਪਿਊਟਰ ਨੇ ਜੇ ਆਪਾਂ ਸਰਚ ਕਹਿੰਦੇ ਹਾਂ, ਸਪੋਜ਼ ਕਰੋ ਵੀ 10 ਆਪਸ਼ਨਸ ਨੇ ਤੇ ਉਹਨੇ 1 by 1 ਕਰਕੇ ਸਾਰੀਆਂ ਆਪਸ਼ਨਸ ਨੂੰ ਸਰਚ ਕਰਨਾ, ਬਟ ਕੁਆਂਟਮ ਕੰਪਿਊਟਰ ਜਿਹੜੇ ਨੇ ਉਹ ਇੱਕ ਟਾਈਮ ਦੇ ਉੱਤੇ 10 ਦੀਆਂ 10 ਸਰਚ ਕਰਕੇ ਤੇ ਉਹਦੇ ਚ ਤੁਹਾਨੂੰ ਬੈਸਟ ਜਿਹੜਾ ਰਸਤਾ ਹੈ ਉਹ ਦਿਖਾ ਸਕਦਾ ਵੀ ਇਸ ਤੁਸੀਂ ABC ਚ ਜਿਹੜਾ ਵਧੀਆ ਪਏਗਾ ਅੱਗੇ ਉਹ ਇੱਥੇ ਜਾਣ ਵਾਸਤੇ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਹ ਵੀ AI ਦੇ ਨਾਲ ਹੀ ਪੋਸੀਬਲ ਹੋ ਰਹੀਆਂ ਤੇ ਇੰਨੀ ਤੇਜ਼ੀ ਦੇ ਨਾਲ ਇੰਨਾ ਕੁਛ ਜਿਹੜਾ ਸਾਹਮਣੇ ਆਉਂਦਾ ਜਾ ਰਿਹਾ। ਐਮਾਜ਼ੋਨ ਦੀ ਜਿਹੜੀ AI ਮਿਸਟੇਕ ਨੇ ਕਹਿੰਦੇ ਵੀ ਮਿਲੀਅਨਸ ਕੋਸਟ ਕੀਤੇ ਆ, ਐਕਸੀਡੈਂਟਲੀ ਉਹਨਾਂ ਨੇ ਸਪੈਂਡ ਕਰਤਾ 1.8 million ਤੇ AI ਕੈਪਟ ਰਨਿੰਗ ਕੋਡਿੰਗ ਟਾਸਕ ਨੋਨ ਸਟੋਪ ਤੇ ਉਹ ਉਸੇ ਤਰੀਕੇ ਨਾਲ ਕੰਮ ਕਰਦਾ ਰਿਹਾ ਕਰਦਾ ਰਿਹਾ ਤੇ ਉਹਨੇ ਕਾਫੀ ਜ਼ਿਆਦਾ ਪੈਸਾ ਜਿਹੜੇ ਨੇ ਉਹਨੂੰ ਅੱਗੇ ਲੈ ਕੇ ਗਿਆ ਜੀ। ਸੋ AI ਜਿਹੜਾ ਬੜੀ ਤੇਜ਼ੀ ਦੇ ਨਾਲ ਚੇਂਜ ਹੋ ਰਿਹਾ ਤੇ ਹਿਊਮਨ ਜਿਹੜੇ ਨੇ ਵਿਜ਼ਿਟ ਟੂ ਵੈਬਸਾਈਟਸ ਆਰ ਡ੍ਰੌਪਿੰਗ ਬਿਕੋਜ਼ ਪੀਪਲ ਗੈਟ ਆਨਸਰ ਡਾਇਰੈਕਟਲੀ ਫਰੋਮ AI ਟੂਲਸ ਇਨਸਟੈਡ ਆਫ ਬਰਾਊਜ਼ਿੰਗ। ਤੁਹਾਨੂੰ ਕੁਛ ਬਰਾਊਜ਼ ਕਰਨ ਦੀ ਲੋੜ ਨਹੀਂ, ਸਿੱਧਾ ਤੁਸੀਂ ਕਿਉਂਕਿ ਆਪਾਂ ਇਹੀ ਕਰਦੇ ਹਾਂ ਜਦੋਂ ਵੀ ਕੋਈ ਚੀਜ਼ ਚਾਹੀਦੀ ਹੈ ਤੇ ਆਪਣੇ ਫੇਵਰੇਟ AI ਚੈਨਲ ਤੇ ਜਾਂਦੇ ਹਾਂ ਤੇ ਉੱਥੋਂ ਹੀ ਇਨਫੋਰਮੇਸ਼ਨ ਜਿਹੜੀ ਉਹ ਲੱਭ ਲੈਂਦੇ ਹਾਂ ਤੇ ਬਜਾਏ ਕਿ ਆਪਾਂ ਵੈਬਸਾਈਟਸ ਤੇ ਜਾਣਾ ਇਨਫੋਰਮੇਸ਼ਨ ਦੇ ਵਿੱਚ ਚਾਹੀਏ ਕਿਉਂਕਿ ਸਭ ਕੁਛ ਸਾਨੂੰ ਉੱਥੋਂ ਹੀ ਕੱਢ ਕੇ ਦੇ ਦਿੰਦੇ। ਸੋ ਇਸ ਗੱਲ ਦਾ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਆਪਾਂ ਕਿੱਧਰਲੇ ਪਾਸੇ ਜਾ ਰਹੇ ਹਾਂ। ਇੱਕ ਜਿਹੜੀ ਹੈ ਜੀ ਇਨਫੋਰਮੇਸ਼ਨ ਦੇ ਵਿੱਚ ਵੱਖਰੀਆਂ ਵੱਖਰੀਆਂ ਇਨਫੋਰਮੇਸ਼ਨ ਜਿਹੜੀ ਸਾਹਮਣੇ ਆ ਰਹੀ ਹੈ, ਕਈ ਲੋਕੀ ਜਿਹੜੇ ਨੇ ਅਮੀਰ ਹੋਣ ਵਾਸਤੇ ਜਾਂ ਅਪ ਇਨਸਾਨ ਜਿਹੜੇ ਨੇ ਉਹ ਉਮਰ ਵਧਾਉਣ ਵਾਸਤੇ ਕੀ ਕੁਛ ਕਰਦੇ ਜਾ ਰਹੇ ਨੇ, ਥੋੜੀ ਜਿਹੀ ਇਹ ਗੱਲਬਾਤ ਸੁਣਦੇ ਆ।
1: साल के व्यवसायी साइमन इंग्राम हर 6 हफ्ते में लंदन के इस क्लिनिक में आते हैं जो लोगों को जवान बनाने का दावा करता है। हालांकि इन्हें ब्रिटेन में चिकित्सकीय उपयोग की मंजूरी नहीं मिली है, फिर भी वो ND+ इन्फ्यूजन पर भरोसा करते हैं, यानी कोशिकाओं का नवीनीकरण।
2: मैंने देखा मेरी ऊर्जा 3 गुना हो गई। मुझे 71 साल का महसूस नहीं होता, लगता है मैं 50s का फिट इंसान हूँ।
1: ये क्लिनिक किसी साईफाई फिल्म जैसा लगता है। डॉक्टर इनायत समझाते हैं कि उनका मकसद है साइमन जैसे मरीजों को फिट रखना ताकि बीमारियां ना हों।
3: जरूरी ये नहीं कि आप किस उम्र में मरते हैं, जरूरी है आपका सफर कैसा रहा।
1: लेकिन ऐसा करने के लिए लोग बहुत कठिन इलाज सहते हैं। साइमन एक क्रायो चैम्बर में वाष्पित नाइट्रोजन में नहाते हैं, -120 डिग्री में 2 मिनट तक रहना। दावा है कि इससे त्वचा, खून का प्रवाह और शरीर की रोग प्रतिरोधक क्षमता बेहतर होती है।
2: कुछ दिन ऐसे होते हैं जब बहुत अच्छा लगता है, कुछ दिन नहीं। ये भावनात्मक है, आपको आंकड़े देखने चाहिए। मेरा मतलब है मैंने डॉक्टर ई से बात की है, मैंने आंकड़े देखे हैं, वे बहुत अच्छे हैं। दिल की उम्र कम, जैविक उम्र कम, चर्बी कम।
1: और विज्ञान क्या कहता है? जीव विज्ञानी डेविड जेम्स जीवन को बढ़ाने पर शोध कर रहे हैं। अब तक सफलता सिर्फ कीड़ों तक ही सीमित रही है, लेकिन इंसानों में इस चलन के बारे में वो क्या सोचते हैं?
4: संभव है कि इससे कोई फर्क नहीं पड़ेगा और कुछ चीजें नुकसानदायक भी हो सकती हैं। मुझे पता है कि कोशिकाओं को फिर से जवान बनाने में बहुत रुचि है, लेकिन ये सच में बुढ़ापे के लिए आम इलाज बन पाएगा या नहीं, ये साफ नहीं है।
1: साइमन 150 साल तक नहीं जीना चाहते, उनका लक्ष्य है स्वस्थ रहना और इसके लिए वो पैसा खर्च करने को तैयार है।
2: मैं साल में लगभग 25,000 यूरो खर्च करता हूँ, लेकिन मैं थोड़ा सनकी भी हूँ।
1: लेकिन क्या ऐसी तकनीक सच में जरूरी है? विशेषज्ञ कहते हैं कि ये सब अच्छी नींद, पौष्टिक आहार और शरीर व मन की फिटनेस पर निर्भर करता है। इसके आगे कुछ भी करने से पहले डॉक्टर से पूछना होगा।
0: ਕਿਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਨੇ ਉਹ ਬੰਦੇ ਜਾ ਰਹੇ ਨੇ, ਸਾਰਾ ਕੁਛ ਟੈਕਨੋਲੋਜੀ ਕਰਕੇ ਹੀ ਇਹ ਵੀ ਲੋਕਾਂ ਦੇ ਅੰਦਰ ਜਿਹੜੇ ਨੇ ਉਹ ਚੰਗੇ। ਇੱਕ ਬ੍ਰਾਇਨ ਜੌਨਸਨ ਨਾਂ ਦਾ ਬੰਦਾ ਹੈ, ਉਹ

0: ਚੈਸਟ ਦੇ ਉੱਤੇ ਕੰਮ ਕਰਨਾ, ਟ੍ਰਾਈਸੈਪਸ ਦੇ ਉੱਤੇ ਕਰਨਾ, ਉਹਦੇ ਨਾਲ ਜੇ ਸ਼ੋਲਡਰਸ ਤੇ ਕਰਨਾ ਜਾਂ ਲੈਗਸ ਦੇ ਉੱਤੇ ਕਰਨਾ ਜਾਂ ਤੁਸੀਂ ਆਪਣੇ ਬਾਈਸੈਪਸ ਤੇ ਕਰਨਾ, ਹੋਰ ਇਹਦੇ ਨਾਲ ਨਾਲ ਅਲੱਗ ਅਲੱਗ ਇੱਕ ਉਹਨਾਂ ਨੇ ਸਿਸਟਮ ਬਣਾਇਆ ਹੁੰਦਾ ਵੀ ਕਿਸ ਦਿਨ ਕਿਹਦੇ ਨਾਲ ਕਿਹੜੀ ਐਕਸਰਸਾਈਜ਼ ਕਰਨੀ ਹੈ। ਬਟ ਇਹ ਕਹਿੰਦੇ ਆ ਵੀ ਹਰ ਰੋਜ਼ ਹਰ ਐਕਸਰਸਾਈਜ਼ ਕਰਨੀ ਹੈ, ਹਰ ਮਸਲ ਦੇ ਉੱਤੇ ਕੰਮ ਕਰਨਾ, ਕਿਉਂਕਿ ਮਸਲ ਜਿਹੜੇ ਨੇ ਉਹਨਾਂ ਨੂੰ ਤੁਸੀਂ ਵੀਕ ਨਹੀਂ ਹੋਣ ਦੇਣਾ, ਉਹਨਾਂ ਨੂੰ ਡੇਲੀ ਬੇਸਿਸ ਤੇ ਉਹਨਾਂ ਤੇ ਕੰਮ ਕਰੋ ਤੇ ਉਹਨੂੰ ਹੋਰ ਸਟਰੈਂਥਨ ਕਰੋ। ਤੇ ਹਾਲਾਂਕਿ ਜੋ ਮੰਨਿਆ ਜਾਂਦਾ ਵੀ ਮਸਲ ਦੇ ਉੱਤੇ ਕੰਮ ਕਰੋ ਤੇ ਪਲੱਸ ਉਹਨੂੰ ਰੈਸਟ ਦੇਵੋ ਇੰਨੇ ਘੰਟੇ ਦੀ, ਤੇ ਫਿਰ ਉਹ ਜਿਹੜੇ ਬਾਡੀ ਬਿਲਡਰ ਜਾਂ ਦੂਜੇ ਜਿਹੜੇ ਨੇ ਉਹ ਬਣ ਬਣ ਕੇ ਲੋਕੀ ਨਜ਼ਰ ਆਉਂਦੇ। ਬਟ ਇਹਨਾਂ ਨੇ ਨਵੀਂ ਟੈਕਨੋਲੋਜੀ, ਸਵੇਰੇ ਉੱਠਦੇ ਆ 5 ਵਜੇ ਸਪੋਜ਼ ਉਹਨਾਂ ਨੇ ਉੱਠਿਆ, ਤੇ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਜੋ ਵੀ ਕੋਈ ਪਾਣੀ ਪੀਣਾ ਜਾਂ ਗੱਲਾਂ ਬਾਤਾਂ ਕਰਨੀਆਂ, ਉਸ ਤੋਂ ਬਾਅਦ ਉਹਨੇ ਆਪਣੇ ਸਿਰ ਦੇ ਉੱਤੇ ਰੈੱਡ ਜਿਹੜੀ ਕੈਪ ਲਾਣੀ ਹੈ, ਰੈੱਡ ਲਾਈਟ ਵਾਲੀ, ਜਿਹਦੇ ਨਾਲ ਵਾਲਾਂ ਨੂੰ ਵਧੀਆ ਕਰਨਾ। ਫਿਰ ਐਕਸਰਸਾਈਜ਼ ਹਰ ਤਰ੍ਹਾਂ ਦੀ ਕਰਨੀ ਹੈ, ਫਿਰ ਗੋਲੀਆਂ ਖਾਣੀਆਂ ਨੇ ਐਕਸਰਸਾਈਜ਼ ਤੋਂ ਪਹਿਲਾਂ ਵਾਲਾ ਜਿਹੜਾ ਸਿਸਟਮ ਬਣਿਆ। ਫਿਰ ਉਹਨੇ ਆਪਣੇ ਬੋਡੀ ਦਾ ਸਾਰਾ ਟੈਂਪਰੇਚਰ ਤੇ ਹੋਰ ਟੈਸਟ ਜਿਹੜੇ ਨੇ ਉਹ ਸ਼ੁਰੂ ਚ ਕਰ ਲੈਣੇ, ਤੇ ਉਸ ਤੋਂ ਬਾਅਦ ਬਟ ਹੁਣ ਦੇਖਣ ਚ ਇਹ ਆ ਰਿਹਾ ਵੀ ਉਹਦੀ ਜਿਹੜੀ ਬੋਡੀ ਹੈ ਜਾਂ ਜਿਹੜੇ ਇੰਟਰਨਲ ਆਰਗਨਸ ਨੇ ਉਹ ਵਾਕਈ ਵਧੀਆ ਤਰੀਕੇ ਦਾ ਕੰਮ ਕਰਨਾ ਸ਼ੁਰੂ ਕਰ ਰਹੇ ਨੇ, ਪਹਿਲੇ ਦੇ ਮੁਕਾਬਲੇ ਜਿੱਦਾਂ ਯੰਗ ਲੋਕਾਂ ਵਰਗੇ ਹੁੰਦੇ ਜਾ ਰਹੇ ਨੇ, ਤੇ ਉਹ ਆਪਣੇ ਆਪ ਨੂੰ ਪਹਿਲੇ ਦੇ ਨਾਲੋਂ ਜ਼ਿਆਦਾ ਬੈਟਰ ਤੇ ਮਹਿਸੂਸ ਕਰਦਾ ਹੀ ਹੈ। ਬਟ ਜਿਹੜੀ ਟੈਕਨੀਕਲੀ ਜਦੋਂ ਆਪਾਂ ਦੇਖਦੇ ਹਾਂ ਜਿਹੜੇ ਡਾਕਟਰਸ ਜਾਂ ਰਿਸਰਚ ਜਿਹੜੀ ਹੈ ਉਹ ਕਹਿੰਦੀ ਹੈ, ਤੇ ਇਸ ਬੰਦੇ ਨੇ ਮਿਲੀਅਨਸ ਆਫ ਡਾਲਰ ਦੀ ਆਪਣੀ ਕੰਪਨੀ ਵੇਚੀ, ਉਸ ਤੋਂ ਬਾਅਦ ਹੁਣ ਆਪਣੇ ਸਰੀਰ ਦੇ ਉੱਤੇ ਮਿਲੀਅਨ ਡਾਲਰ ਲਾ ਰਿਹਾ ਤਾਂ ਕਿ ਕਹਿੰਦਾ ਵੀ ਮੈਂ ਸਾਰੀ ਜ਼ਿੰਦਗੀ ਜਿੰਦੇ ਰਹਿਣਾ। ਤੇ ਇਹ ਹੁਣ ਕਾਫੀ ਗਰੁੱਪ ਵੀ ਬਣ ਚੁੱਕੇ ਨੇ ਬ੍ਰਾਇਨ ਜੌਨਸਨ ਦੇ, ਉਹ ਗਰੁੱਪਸ ਦੇ ਵਿੱਚ ਦੁਨੀਆਂ ਭਰ ਚ ਜਾਂਦਾ, ਉੱਥੇ ਲੋਕੀ ਇਕੱਠੇ ਹੁੰਦੇ ਆ। ਦਿੱਲੀ ਚ ਗਿਆ ਸੀ ਤੇ ਦਿੱਲੀ ਚ ਇਹਨੇ ਕਿਹਾ ਵੀ ਇਹ ਰਹਿਣ ਦੇ ਲਾਇਕ ਨੀ ਹੈਗੀ, ਸਾਹ ਲੈਣ ਦੇ ਕਾਬਲ ਨੀ, ਤੇ ਵਿੱਚ ਛੱਡ ਕੇ ਉੱਥੋਂ ਪ੍ਰੋਗਰਾਮ ਚੋਂ ਆ ਗਿਆ। ਸੋ ਇਸ ਤਰ੍ਹਾਂ ਦੇ ਜਿਹੜਾ ਇਹਦਾ ਬ੍ਰਾਇਨ ਜੌਨਸਨ ਵੈਸੇ ਇਹਦਾ ਨਾਂ ਹੈ, ਸੋ ਇਹਨੇ ਆਪਣੀ ਜ਼ਿੰਦਗੀ ਦੀ ਬਾਕੀ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਇਸੇ ਤਰੀਕੇ ਨਾਲ ਦੱਸੀਆਂ। ਤੇ ਆਈ ਹੋਪ ਵੀ ਆਪਾਂ ਵੀ ਆਉਣ ਵਾਲੇ ਟਾਈਮ ਚ ਟੈਕਨੋਲੋਜੀ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰੀਏ, ਸਰੀਰ ਨੂੰ ਉਹੀ ਚੀਜ਼ਾਂ ਦਈਏ ਜਿਹੜੀਆਂ ਵਾਕਈ ਠੀਕ ਨੇ। ਤੇ ਐਕਸਰਸਾਈਜ਼ ਜਿਹੜੀ ਹੈ ਬੜੀ ਇੰਪੋਰਟੈਂਟ ਹੈ। ਕੁਛ ਇੱਕ ਮੈਂ ਹੋਰ ਕਪਲਸ ਦੇਖ ਰਿਹਾ ਸੀ ਜਿਹੜੇ 60s ਦੇ ਵਿੱਚ ਨੇ, ਹਸਬੈਂਡ ਵਾਈਫ 60 and 65, ਤੇ ਉਹ ਫਿਰ ਵੀ ਇੰਨੇ ਫਿਟ ਦੇ, ਇੰਨੀ ਮਾਡਲਿੰਗ ਕਰਦੇ ਆ। ਉਹ ਕਹਿੰਦੇ ਵੀ ਆਪਾਂ ਜਿਹੜਾ ਸਾਡੇ ਇਕੱਠੇ ਹੀ ਐਕਸਰਸਾਈਜ਼ ਕਰਨਾ, ਇਕੱਠੇ ਖਾਣਾ ਪੀਣਾ, ਇੱਕੋ ਤਰ੍ਹਾਂ ਦੀਆਂ ਚੀਜ਼ਾਂ ਦਾ ਧਿਆਨ ਰੱਖਣਾ, ਇਹ ਸਭ ਤੋਂ ਵੱਡਾ ਜ਼ਿੰਦਗੀ ਦਾ ਜਿਹੜਾ ਇੱਕ ਅਹਿਮ ਹਿੱਸਾ। ਇਹ ਨੋਟ ਓਨਲੀ ਇਹੀ ਕਹਿੰਦੇ ਆ, ਬਾਕੀ ਵੀ ਹੋਰ ਬੜੇ ਐਕਸਪਰਟਸ ਦੇ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰਕੇ ਕਹਿੰਦੇ ਆ ਕਿ ਸਾਨੂੰ ਆਪਣੇ ਆਪ ਨੂੰ ਵਧੀਆ ਰਹਿਣਾ ਤੇ ਜੀਵਨ ਸਾਥੀ ਦੇ ਨਾਲ ਤੁਹਾਨੂੰ ਮਿਲ ਕੇ ਚੱਲਣਾ ਚਾਹੀਦਾ। ਤੁਸੀਂ ਦੋਨੋਂ ਜਿੰਨਾ ਖੁਸ਼ ਰਹਿੰਦੇ ਹੋ, ਜਿੰਨੇ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਹੋ, ਤੇ ਆਪਣੇ ਆਪ ਹੀ ਚੀਜ਼ਾਂ ਜਿਹੜੀਆਂ ਨੇ ਉਹ ਵਧੀਆ ਹੋ ਜਾਂਦੀ ਆ। ਤੇ ਇਹ ਤੇ ਹੋ ਗਈ ਜੀ ਕੁਛ ਇੱਕ ਗੱਲਬਾਤ ਜਿਹੜੀ ਇਹ ਸਿਹਤ ਦੀਆਂ, ਤੇ ਜਿੰਨੀਆਂ ਮਰਜ਼ੀ ਗੱਲਾਂ ਪਤਾ ਕਰੀ ਗਈ ਹੈ ਤੇ ਉਹ ਮੈਨੂੰ ਲੱਗਦਾ ਵੀ ਖਤਮ ਨਹੀਂ ਹੋਣ ਤੇ ਆਉਣੀ ਆ, ਪਰ ਫਿਰ ਵੀ ਇਹਦੇ ਚ ਆਪਾਂ ਕੁਛ ਇੱਕ ਗੱਲਬਾਤ ਹੋਰ ਅੱਗੇ ਲੈ ਕੇ ਚੱਲਾਂਗੇ। ਪ੍ਰੋਗਰਾਮ ਦੇ ਬਾਰੇ ਜਾਣਕਾਰੀ ਜਿਹੜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਤੇ ਆਗਰਾ ਦਾ ਜਿਹੜਾ ਪਾਗਲਖਾਨਾ ਜੀ, ਉੱਥੇ ਇੱਕ ਪਾਗਲਖਾਨਾ ਜੀ, ਉਹਦੀ ਵੀ ਇਨਫੋਰਮੇਸ਼ਨ ਜਿਹੜੀ ਉਹ ਸਾਹਮਣੇ ਆਉਂਦੀ ਹੈ ਜੀ। ਇਹ ਕਹਿੰਦੇ ਜੀ ਪਲਾਜ਼ਮਾ ਐਕਸਚੇਂਜ ਜਿਹੜਾ ਯੰਗ ਬਲੱਡ ਤੋਂ ਜਿਹੜਾ ਆਪਾਂ ਕਰਦੇ ਹਾਂ ਨਾ, ਉਹਦੀ ਬਲੱਡ ਡੋਨੇਸ਼ਨ ਦੀ ਨਹੀਂ ਗੱਲ ਕਰਦੇ, ਤੇ ਉਹ ਇਹਨੇ ਆਪਣੇ ਸਰੀਰ ਦੇ ਵਿੱਚ ਕਰਾਇਆ, ਇਹ ਮੈਸੇਜ ਆ ਰਿਹਾ ਜੀ ਪਿੱਛੋਂ ਮੈਨੂੰ। ਤੇ ਇਹਦੇ ਨਾਲ ਨਾਲ ਇਨਫੋਰਮੇਸ਼ਨ ਜਿਹੜੀ ਇਹ ਪਲਾਜ਼ਮਾ ਦੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਪਲਾਜ਼ਮਾ ਚੇਂਜ ਲੋਕੀ ਉਹਦੇ ਚ ਕਰਵਾ ਲੈਂਦੇ ਆ। ਸੋ ਪ੍ਰੋਗਰਾਮ ਨੂੰ ਅੱਗੇ ਇਸੇ ਤਰੀਕੇ ਨਾਲ ਤੁਹਾਨੂੰ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਫਿਰ ਬਾਕੀ ਦੀਆਂ ਖਬਰਾਂ ਤੇ ਗੱਲਾਂ ਜਿਹੜੀਆਂ ਨੇ ਜੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7 ਉੱਤੇ, ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ। ਮੈਂ ਤੁਹਾਡਾ ਹੋਸਟ ਤੇ ਦੋਸਤ ਰਜੇਸ਼, ਇਸੇ ਤਰੀਕੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਵਾਂਗੇ ਇੱਕ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਈ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ, www.iwebguy.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
2: मिलिए डॉक्टर मगर शाह और डॉक्टर समरीन रहमान से।
3: हमारे तजुर्बाकार डॉक्टर्स आपको देती है मुकम्मल केयर।
2: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू।

0: वर्ड पर या कॉल करें 587-360-6890 687-360-6890 लाइफलाइन मेडिकल क्लिनिक
1: आपकी सेहत हमारी जिम्मेदारी
2: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी मंडे ट्यूसडे थर्सडे एंड फ्राइडे 7-8 PM संडे 1-5 PM
3: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. To hardy sahulat layi main Maninder Singh Tillo ate Inderjot Kaur Tillo ikko chhat hai immigration ate insurance diyan sewawan pradan karde hain. Sanu sampark karne layi 403-225-1111 Maninder Singh Tillo Asia Pacific Immigration Consulting Limited.
4: Regulated Canadian Immigration Consultant.
3: 403-225-1111.
2: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
5: ਤੇ ਤੁਹਾਨੂੰ ਦੱਸਦੀ ਵੀ CII ਐਕਸਪੋ ਜਾਂ CAI ਐਕਸਪੋ ਜਿਹੜਾ ਇਹ ਪਿਛਲੇ ਲੰਬੇ ਸਮੇਂ ਤੋਂ 2014 ਤੋਂ ਇੱਕ ਵਿਚਾਰ ਵਟਾਂਦਰੇ ਕੀਤੇ ਗਏ ਸੀਗੇ ਵੀ ਇਹਨੂੰ ਸ਼ੁਰੂ ਕੀਤਾ ਜਾਵੇ ਤੇ 2017 ਦੇ ਵਿੱਚ ਆਪਾਂ ਇਹਨੂੰ ਲੈ ਕੇ ਆਏ ਉਸ ਸਮੇਂ ਕਾਫ਼ੀ ਭਰਮਾ ਹੁੰਗਾਰਾ ਜਿਹੜਾ ਸੀਗਾ ਉਹ ਗਵਰਨਮੈਂਟ ਆਫ ਇੰਡੀਆ ਦੇ ਵੱਖਰੇ ਵੱਖਰੇ ਜਿਹੜੇ ਡਿਪਾਰਟਮੈਂਟਸ ਹੁੰਦੇ ਨੇ ਇੰਕਲੂਡਿੰਗ MSME ਜਿਹਨੂੰ ਕਹਿੰਦੇ ਆ ਵੀ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ ਇਹ ਮਨਿਸਟਰੀ ਵੱਲੋਂ ਚੰਗਾ ਭਰਵਾਂ ਹੁੰਗਾਰਾ ਦਿੱਤਾ ਗਿਆ ਇਸ 'ਤੇ ਕਾਫ਼ੀ ਇਨਵੈਸਟਰਸ ਦੇ ਨਾਲ ਨਾਲ ਜਿਹੜੇ ਹੈ ਐਗਜੀਬਿਟਰਸ ਵੀ ਇੱਥੇ ਪਹੁੰਚੇ ਸੀਗੇ ਜਿਨ੍ਹਾਂ ਨੂੰ ਮੈਂ ਉਸ ਟਾਈਮ 'ਤੇ ਵੈਨਕੂਵਰ 'ਚ ਕਰਾਇਆ ਉਸ ਤੋਂ ਬਾਅਦ ਲਗਾਤਾਰ ਕੈਨੇਡਾ ਦੇ ਵਿੱਚ ਇਹ ਪ੍ਰੋਗਰਾਮ ਕਰਦੇ ਰਹੇ ਹਾਂ ਕੋਵਿਡ ਆ ਗਿਆ ਆਉਂਦਾ ਰਿਹਾ ਜਾਂਦਾ ਰਿਹਾ ਹੋਰ ਕਈ ਚੀਜ਼ਾਂ ਜਿਹੜੀਆਂ ਚੱਲਦੀਆਂ ਰਹੀਆਂ ਅਤੇ ਹੁਣ ਕਿਉਂਕਿ ਤੁਹਾਨੂੰ ਪਤਾ ਵੀ ਬਹੁਤ ਵਧੀਆ ਰਿਲੇਸ਼ਨਸ਼ਿਪ ਜਿਹੜੀ ਨੇ ਕੈਨੇਡੀਅਨ ਅਤੇ ਇੰਡੀਅਨ ਗਵਰਨਮੈਂਟ ਦੇ ਵਿੱਚ ਹੋ ਗਏ ਆ ਹਾਲਾਂਕਿ ਕੁਛ ਇੱਕ ਇਸ਼ੂਜ਼ 'ਤੇ ਚੱਲਦੇ ਰਹਿਣੇ ਆ ਚੱਲਦੇ ਰਹਿਣੇ ਹੀ ਆ ਸਟੂਡੈਂਟਸ ਵੀ ਕਾਫੀ ਆਏ ਨੇ ਜਿਨ੍ਹਾਂ ਦਾ ਬੁਰਾ ਹਾਲ ਦੇਖ ਕੇ ਕਈ ਵਾਰੀ ਲੱਗਦਾ ਵੀ ਕੀ ਬਣ ਰਿਹਾ ਇੱਥੇ ਵਿਚਾਰੇ ਲਗਾਤਾਰ ਸਟ੍ਰਾਈਕ ਦੇ ਉੱਤੇ ਬੈਠੇ ਆ ਪਰ ਜੋ ਦੇਖਣ 'ਚ ਸਾਫ਼ ਸਰਕਾਰਾਂ ਜਾਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਤੁਹਾਨੂੰ ਪਤਾ ਵੀ ਇੱਥੇ ਕਾਨੂੰਨ ਨੂੰ ਬੜੀ ਮਾਨਤਾ ਦਿੱਤੀ ਜਾਂਦੀ ਹੈ ਹਾਲਾਂਕਿ ਆਪਣੇ ਲੋਕੀ ਕਈ ਵਾਰੀ ਜਾਂ ਦੂਜੇ ਵੀ ਹਰ ਤਰ੍ਹਾਂ ਦੇ ਲੋਕੀ ਨੇ ਇਹ ਨਹੀਂ ਕਿ ਵੀ ਇਹ ਬੜੇ ਦੁੱਧ ਧੋਤੇ ਨੇ ਅਕਸਰ ਆਪਾਂ ਜਦੋਂ ਗੱਲਬਾਤ ਕਰਦੇ ਰਹਿੰਦੇ ਹਾਂ ਸਰਕਾਰਾਂ ਦੇ ਇਲਜ਼ਾਮ ਲਾਉਂਦੇ ਰਹਿੰਦੇ ਵੀ ਇਹ ਕੀ ਕੁਛ ਕਰਦੀਆਂ ਪਏ ਨੇ ਕਿੱਥੇ ਹੇਰਾਫੇਰੀ ਕੀਤੀ ਤੇ ਕਿੱਥੇ ਕੀ ਕੁਛ ਨਹੀਂ ਕਰਦੇ ਬਟ ਇਹ ਹੈ ਵੀ ਉਹ ਸਾਰਾ ਕੁਛ ਬਿਹਾਇੰਡ ਦਾ ਸੀਨ ਹੋ ਜਾਂਦਾ ਜਾਵੇ ਤੇ ਆਪਣੇ ਤਰੀਕੇ ਦੇ ਨਾਲ ਜਿਹਦੀ ਲਾਠੀ ਉਹਦੀ ਬੈਂਸ ਵਾਲਾ ਜਿਹੜਾ ਫਾਰਮੂਲਾ ਲੱਗ ਜਾਂਦਾ ਜਾਂ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਹੁਣ ਇਹ ਜਿਹੜੇ ਵਿਚਾਰੇ ਕਿਸ ਵੀ ਤਰੀਕੇ ਦੇ ਨਾਲ ਉੱਥੋਂ ਭੱਜ ਭਜਾ ਕੇ ਕਿਸੇ ਤਰੀਕੇ ਇੱਥੇ ਪਹੁੰਚੇ ਆ ਵੀ ਆਪਾਂ ਉੱਥੋਂ ਬਚੇ ਰਹੀਏ ਉਸ ਸਿਸਟਮ ਦੇ ਵਿੱਚ ਨਾ ਜਾਈਏ ਤੇ ਇੱਥੇ ਪਹੁੰਚ ਕੇ ਤੇ ਪੜ੍ਹਾਈ ਦੇ ਵਿੱਚ ਇਹਨਾਂ ਨੇ ਐਡਮਿਸ਼ਨਾਂ ਵੀ ਲੈਣੀਆਂ ਵੱਖਰੇ ਵੱਖਰੇ ਕੋਰਸਾਂ 'ਚ ਇਹ ਹੋਪ 'ਚ ਵੀ ਚਲੋ ਚੰਗੀ ਜਗ੍ਹਾ 'ਤੇ ਚੱਲੇਗਾ ਸਿਸਟਮ ਬਟ ਉਹ ਸਭ ਕੁਛ ਚੱਲਿਆ ਨਹੀਂ ਤੇ ਹੁਣ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਗਏ 1500 ਤੇ ਜਿਹੜੇ ਸਟੂਡੈਂਟਸ ਆਲਰੇਡੀ ਕੋਈ ਕੈਟੇਗਰੀ ਦੇ ਅੰਦਰ ਜਿਹੜੇ ਨੇ ਉਹ ਨੁਕਸਾਨ ਚੱਲ ਰਹੇ ਆ ਤੇ ਬਾਕੀ ਹੋਰ ਵੀ ਬੜੇ ਤਰ੍ਹਾਂ ਦੇ ਕੈਟੇਗਰੀ ਜਿਹੜੀਆਂ ਨੇ ਉਹ ਚੱਲਣੀਆਂ ਬਟ ਆਪਾਂ ਥੋੜ੍ਹਾ ਜਿਹਾ ਜਿਹੜੇ B2B ਜਿਹੜੀ ਆਪਾਂ ਕਰਨੀ ਹੈ ਬਿਜ਼ਨਸ ਟੂ ਬਿਜ਼ਨਸ ਬਿਜ਼ਨਸ ਟੂ ਕੰਜ਼ੂਮਰ ਐਕਸਪੋ ਹੋਏਗਾ ਜਿਹਦੇ 'ਚ ਛੋਟੇ ਮੋਟੇ ਬਿਜ਼ਨਸ ਹਰ ਤਰ੍ਹਾਂ ਦੇ ਬਿਜ਼ਨਸ ਨੂੰ ਕਾਫੀ ਫਾਇਦਾ ਹੋਏਗਾ ਤੁਹਾਡੇ ਵੀ ਕੋਈ ਦੋਸਤ ਮਿੱਤਰ

0: ਐਂਟਰਾ ਜਿਹੜੇ ਕੋਈ ਇੰਡੀਆ ਤੋਂ ਇੱਥੇ ਆਉਣਾ ਚਾਹਣ ਬਿਜ਼ਨਸ ਦੀ ਅਪਰਚੁਨਿਟੀਜ਼ ਨੂੰ ਦੇਖਣ ਵਾਸਤੇ, ਇਸ ਐਕਸਪੋ ਨੂੰ ਦੇਖਣ ਵਾਸਤੇ ਜਾਂ ਇੱਥੇ ਅਪਰਚੁਨਿਟੀਜ਼ ਫਾਇੰਡ ਆਊਟ ਕਰਨ ਵਾਸਤੇ, ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ। CIExpo.ca ਵੈਬਸਾਈਟ ਤੇ ਵਿਜ਼ਿਟ ਕਰਕੇ ਰਜਿਸਟਰ ਕਰ ਸਕਦੇ ਹੋ ਐਜ਼ ਅ ਵਿਜ਼ਿਟਰ ਜਾਂ ਐਜ਼ ਅ ਐਗਜ਼ੀਬਿਟਰ। ਬਾਕੀ ਦੀ ਕਾਰਵਾਈ ਜਾਂ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਸਾਰੀਆਂ ਉਹਦੇ ਚ ਲਿਖੀਆਂ। ਇਹਦੇ ਚ ਇਸ ਵਾਰੀ ਜਿਹੜੀਆਂ ਕੀ ਕੈਨੇਡੀਅਨ ਸੈਕਟਰ ਜਿਹੜੇ ਨੇ ਜਿਹੜੇ ਇੱਥੋਂ ਬੈਨੀਫਿਟ ਲੈਣਗੇ ਇਸ ਐਕਸਪੋ ਤੋਂ, ਉਹਦੇ ਚ ਇਨਫਰਾਸਟ੍ਰਕਚਰ ਤੇ ਕਲੀਨ ਐਨਰਜੀ, ਟੈਕਸਟਾਈਲ ਇੰਡਸਟਰੀ, ਐਜੂਕੇਸ਼ਨ ਐਂਡ ਐਡਟੈਕ, ਫੂਡ ਐਂਡ ਐਗਰੀਟੈਕ, ਹੈਲਥ ਕੇਅਰ, ਮੈਡਟੈਕ, ਲੈਦਰ ਇੰਡਸਟਰੀ, ਸਪੋਰਟਸ ਐਂਡ ਫਿਟਨੈਸ ਇੰਡਸਟਰੀ, ਸਰਜੀਕਲ ਤੇ ਮੈਡੀਕਲ ਡਿਵਾਈਸ ਦੀ ਇੰਡਸਟਰੀ ਤੋਂ ਇਲਾਵਾ ਫਾਈਨੈਂਸ਼ੀਅਲ ਸਰਵਿਸਿਜ਼ ਤੇ ਫਿਨਟੈਕ ਜਿਹੜੇ, ਇਹ ਸਭ ਕੁਝ ਉੱਥੇ ਦੇਖਿਆ ਜਾਏਗਾ। 2 ਤੋਂ 4 ਤਰੀਕ ਤੱਕ ਤੇ ਐਗਜੀਬਿਸ਼ਨ ਦੇ ਨਾਲ ਰਿਲੇਟਡ ਐਕਟੀਵਿਟੀਜ਼, 5 ਤੋਂ 7 ਤਰੀਕ ਦੇ ਤੱਕ ਜਿਹੜਾ ਉਹ ਇੰਡਸਟਰੀਅਲ ਟੂਰ ਤੇ ਸਾਈਟ ਸੀਨ ਜਿਹੜੀ ਹੈ ਕਰਵਾਈ ਜਾਏਗੀ। ਚਾਹੇ ਉਹ ਬੈਂਕ ਨੈਸ਼ਨਲ ਪਾਰਕ ਵਾਲੇ ਪਾਸੇ ਉਹ ਇੰਡਸਟਰੀਜ਼ ਦੇ ਵਿੱਚ ਵਿਜ਼ਿਟ ਹੋਵੇ ਜਾਂ ਕੈਲਗਰੀ ਯੂਨੀਵਰਸਿਟੀ ਦਾ ਟੂਰ ਹੋਵੇ, ਇਸ ਤਰ੍ਹਾਂ ਦਾ ਪਲਾਨ ਕਰਕੇ ਜੋ ਜੋ ਚੀਜ਼ਾਂ ਹੋਣਗੀਆਂ ਉਹ ਕੀਤੀਆਂ ਜਾਣਗੀਆਂ। ਸੋ ਇਹ ਪ੍ਰੋਗਰਾਮ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਦੇਖਦੇ ਆ ਰਹੇ ਹੋ, ਇਸ ਵਾਰੀ ਹੋਰ ਵਧੀਆ ਹੋਏਗਾ, ਬੈਟਰ ਦੈਨ ਬਿਫੋਰ, ਕਿਉਂਕਿ ਆਪਾਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਵੀ ਪ੍ਰੋਗਰਾਮ ਜਿਹੜੇ ਨੇ ਉਹ ਪਹਿਲੇ ਨਾਲੋਂ ਬੈਟਰ ਹੋਣੇ ਚਾਹੀਦੇ ਆ। ਸੋ ਇਸ ਕਰਕੇ ਇਸ ਵਾਰੀ ਆਪਾਂ ਹੋਰ ਵਧੀਆ ਇਹਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਸ ਪ੍ਰੋਗਰਾਮ ਨੂੰ ਤੇ ਅੱਗੇ ਲੈ ਕੇ ਜਾਣਾ ਹੀ ਆਪਾਂ, ਬਟ ਉਹਦੇ ਨਾਲ ਨਾਲ ਥੋੜੀ ਜਿਹੀ ਗੱਲਬਾਤ ਜਿਹੜੀ ਇਸ ਨੂੰ ਲੱਗਦਾ ਵੀ ਤੁਸੀਂ ਆਪਾਂ ਯਾਰ ਦੀ ਗੱਲਬਾਤ ਕੀਤੀ ਹੈ, ਤੇ ਥੋੜਾ ਮੈਸੇਜ ਜਿਹੜਾ ਉਹ ਤੁਹਾਨੂੰ ਸੁਣਾ ਦਿੰਦੇ ਹਾਂ, ਫਿਰ ਮੈਸੇਜ ਸੁਣਾ ਕੇ ਤੇ ਆਪਾਂ ਅੱਗੇ ਜਿਹੜਾ ਵਧਾਂਗੇ ਪ੍ਰੋਗਰਾਮ ਦੇ ਵਿੱਚ, ਤੇ ਆਪਣੀ ਗੱਲਾਂ ਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ। ਸਬਰਨ ਰੇਡੀਓ 94.7 FM ਤੇ, ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਸੰਡੇ ਕੋਲ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ। ਸੁਣਾਉਂਦੇ ਹਾਂ ਤੁਹਾਨੂੰ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ, ਫਿਰ ਵਾਪਸ ਮਿਲਦੇ ਹਾਂ ਇਸ ਮੈਸੇਜ ਤੋਂ ਬਾਅਦ। ਸਬਰਨ ਰੇਡੀਓ 94.7 FM ਤੇ ਜੀ।
1: Bringing businesses together for a brighter future. Join us for incredible networking and explore new opportunities. Join us from October 2nd to 4th, 2026 and be part of the future of international business. See you at CXPO 2026. Hey, have you heard? The Canada India International Expo is happening again this year. Really? That's great news. When is it taking place? From October 2nd to 4th, 2026 in Calgary. And this year's expo is expected to be bigger and better than ever. Ready to grow your business? Join CIExpo 2026. Register now at ciiexpo.ca. Hey, have you heard?
0: ਸੀਗਾ ਜੀ ਛੋਟਾ ਜਿਹਾ ਮੈਸੇਜ, ਬਟ ਜਾਣ ਤੋਂ ਪਹਿਲਾਂ ਇੱਕ ਜਿਹੜੀ ਰਿਪੋਰਟ ਤੁਹਾਨੂੰ ਮੈਂ ਸੁਣਾਉਣਾ ਚਾਹੁੰਦਾ।
1: ਬਿਜ਼ਨਸ ਬਿਗਿਨਸ ਵਿਦ ਵਨ ਓਪਰਚੁਨਿਟੀ
0: ਕਰਦੀ ਹੈ, ਤੇ ਫਿਰ ਆਪਾਂ ਆਪਣੀਆਂ ਜਿਹੜੀਆਂ ਹੋਰ ਐਕਟੀਵਿਟੀ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਥੋੜਾ ਜਿਹਾ ਸਮਾਂ ਬਚਿਆ
2: भारत नेपाल सीमा पर एक रेलवे स्टेशन, यहाँ भारतीय सीमा सुरक्षा बल पुलिस और भारत नेपाल सीमा पर एक रेलवे स्टेशन, यहाँ भारतीय सीमा सुरक्षा बल पुलिस और एक एनजीओ के लोग हर चेहरे को ध्यान से जांच पर रख रहे हैं कि कहीं कोई बच्चा या महिला मानव तस्करी का शिकार तो नहीं है।
3: पापा क्या नाम है? ये कौन है?

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम ते ते हुन फेर एक दिन वेट करनी पैनी है ते बच्चियां नु फेर नहीं मिल होना दो दिन
2: ओहो रह गए ना फेर पिछे मैं सुनया है सोने के इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी तो जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ 'ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ

0: ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਅੰਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 30 ਜੁਲਾਈ ਹੈ, ਦਿਨ ਵੀਰਵਾਰ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ 9 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। 9 ਵਜੇ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਦੇ ਨਾਲ ਪ੍ਰੋਗਰਾਮ ਲੈ ਕੇ, ਜਿੱਥੇ ਬਹੁਤ ਸਾਰੀਆਂ ਪੰਜਾਬ ਦੇ ਮੁੱਦਿਆਂ ਤੇ ਅਸੀਂ ਖਬਰਾਂ ਡਿਸਕਸ ਕਰਾਂਗੇ ਤੇ ਭਾਰਤ ਦੀ ਰਾਜਨੀਤੀ ਦੀ ਵੀ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ

ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC Home Care। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ। ਕੈਨੇਡਾ ਦੇ ਅਲਬਰਟਾ ਦੇ ਵਿੱਚ ਇਸ ਵੇਲੇ ਸੈਂਕੜੇ ਇੰਟਰਨੈਸ਼ਨਲ ਸਟੂਡੈਂਟਸ ਦੇ PGWP ਯਾਨੀ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਖਤਰੇ ਦੇ ਵਿੱਚ ਨੇ। ਪੋਟਾਜ ਕਾਲਜ ਦੇ ਪਾਰਟਨਰ ਕੈਂਪਸ ਜਿਹੜੇ ਕਿ ਕੈਲਗਰੀ ਤੇ ਐਡਮਿੰਟਨ ਦੇ ਵਿੱਚ ਨੇ, ਉਹਨਾਂ ਤੋਂ ਪੜ੍ਹਾਈ ਪੂਰੀ ਕਰਨ ਵਾਲੇ ਸੈਂਕੜੇ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਦੀਆਂ ਅਰਜ਼ੀਆਂ ਨੂੰ ਨਾਨ ਕ੍ਰੈਡਿਟ ਪ੍ਰੋਗਰਾਮ ਦੱਸ ਕੇ ਰਿਫਿਊਜ਼ ਕਰ ਦਿੱਤਾ ਗਿਆ। ਬਹੁਤਿਆਂ ਨੇ ਵਰਕ ਪਰਮਿਟ ਲਈ ਐਪਲੀਕੇਸ਼ਨ ਲਗਾ ਕੇ ਅਪਲਾਈਡ ਸਟੇਟਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਮਗਰੋਂ ਜਦੋਂ ਉਹਨਾਂ ਦੀਆਂ ਐਪਲੀਕੇਸ਼ਨ ਰਿਫਿਊਜ਼ ਕੀਤੀਆਂ ਗਈਆਂ ਤਾਂ ਬੱਚਿਆਂ ਨੂੰ ਕੰਮ ਬੰਦ ਕਰਨਾ ਪਿਆ, ਕਿਉਂਕਿ ਕਾਨੂੰਨੀ ਤੌਰ ਤੇ ਰਿਫਿਊਜ਼ਲ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਦੇ। ਹੁਣ ਵਿਦਿਆਰਥੀਆਂ ਨੂੰ ਆਊਟ ਆਫ ਸਟੇਟਸ ਹੋਣ ਦਾ ਡਰ ਹੈ, ਕਮਾਈ ਦਾ ਕੋਈ ਜ਼ਰੀਆ ਨਹੀਂ ਬਚਿਆ ਤੇ ਉਲਟਾ ਕੈਨੇਡਾ ਨੂੰ ਛੱਡਣ ਦਾ ਦਬਾਅ ਵੀ ਚੱਲ ਰਹੇ ਨੇ। ਉਹਨਾਂ ਦੇ ਲਈ ਉਸ ਮੁਲਕ ਨੂੰ ਛੱਡਣ ਦਾ ਪ੍ਰੈਸ਼ਰ ਸਹਿਣਾ ਬਹੁਤ ਔਖਾ ਹੈ, ਜਿੱਥੇ ਉਹਨਾਂ ਨੇ ਕਈ ਸਾਲ ਬਿਤਾਏ ਨੇ ਤੇ ਫੀਸਾਂ ਦੇ ਰੂਪ ਦੇ ਵਿੱਚ ਹਜ਼ਾਰਾਂ ਡਾਲਰ ਵੀ ਭਰੇ ਨੇ। ਇਹ ਹਜ਼ਾਰਾਂ ਡਾਲਰ ਉਹ ਕਿੱਥੋਂ ਕਿੱਥੋਂ ਜੋੜ ਕੇ ਲਿਆਏ ਸੀ, ਕੀ ਕੁਝ ਵੇਚ ਕੇ ਉਹਨਾਂ ਨੇ ਇਕੱਠੇ ਕੀਤੇ ਸੀ, ਇਹ ਦਰਦ ਸਿਰਫ ਉਹ ਜਾਣਦੇ ਨੇ। ਪਰ ਅੱਜ ਗੱਲ ਕਰਾਂਗੇ ਇਹ ਸਾਰਾ ਵਿਵਾਦ ਆਖਰ ਹੈ ਕੀ। ਇਹ ਡਿਸਪਿਊਟ ਟਾਈਮਿੰਗ ਅਤੇ ਫੇਅਰ ਨੋਟਿਸ ਦੇ ਦੁਆਲੇ ਘੁੰਮਦਾ। IRCC 24 June 2026 ਨੂੰ ਆਪਣੀ PGWP ਐਲੀਜੀਬਿਲਿਟੀ ਵੈਬਸਾਈਟ ਨੂੰ ਅਪਡੇਟ ਕਰਦੀ ਹੈ ਕਿ ਨਾਨ ਕ੍ਰੈਡਿਟ ਪ੍ਰੋਗਰਾਮ PGWP ਲਈ ਕੁਆਲੀਫਾਈ ਨਹੀਂ ਕਰਦੇ। ਇਸ ਵੇਲੇ ਇਹ ਸਿਰਫ ਅਲਬਰਟਾ ਦੀ ਕਹਾਣੀ ਨਹੀਂ ਹੈ, ਬਲਕਿ ਇਹ ਸਥਿਤੀ ਫੈਡਰਲ ਇਮੀਗ੍ਰੇਸ਼ਨ ਰੂਲਸ, ਜਿਸ ਦੇ ਅੰਦਰ IRCC ਆਉਂਦਾ ਹੈ, ਪ੍ਰੋਵਿੰਸ਼ੀਅਲ ਗਵਰਨਮੈਂਟ ਜੋ ਸੂਬੇ ਦੇ ਕਾਲਜਾਂ ਦੀ ਦੇਖ ਰੇਖ ਕਰਦੀ ਹੈ, ਤੇ ਕਾਲਜਿਸ ਮਾਰਕੀਟ ਪ੍ਰੋਗਰਾਮ ਜੋ ਬੜੇ ਲੱਲੇ ਭੱਬੇ ਲਾ ਕੇ ਆਪਣੇ ਕੋਰਸ ਬੱਚਿਆਂ ਨੂੰ ਵੇਚਦੇ ਨੇ, ਇਹਨਾਂ ਤਿੰਨਾਂ ਦੇ ਆਪਸੀ ਸੁਮੇਲ ਦੀ ਘਾਟ ਕਰਕੇ ਇਹ ਸਥਿਤੀ ਪੈਦਾ ਹੋਈ ਹੈ। ਇਸ ਵੇਲੇ ਪੂਰੇ ਕੈਨੇਡਾ ਦੇ ਵਿੱਚ ਇਸ ਗੱਲ ਦੀ ਚਰਚਾ ਤੁਰ ਪਈ ਹੈ ਕਿ ਕੈਨੇਡਾ ਸਰਕਾਰ ਆਪਣੇ ਇਮੀਗ੍ਰੇਸ਼ਨ ਦੇ ਰੂਲਸ ਦੀ ਜਾਣਕਾਰੀ ਸਹੀ ਤਰੀਕੇ ਨਾਲ ਪਹੁੰਚਾਉਣ ਦੇ ਵਿੱਚ ਕਾਮਯਾਬ ਨਹੀਂ ਹੋਈ। ਜੇਕਰ ਸਰਕਾਰ ਆਪਣੀ ਵੈਬਸਾਈਟ ਤੇ ਅਚਾਨਕ ਕੋਈ ਨਵਾਂ ਰੂਲ ਲਿਖ ਕੇ ਸਾਲਾਂ ਪਹਿਲਾਂ ਦਾਖਲਾ ਲੈਣ ਵਾਲੇ ਸਟੂਡੈਂਟਸ ਤੇ ਲਾਗੂ ਕਰ ਸਕਦੀ ਹੈ, ਤਾਂ ਹੁਣ ਹਰੇਕ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਮਨ ਦੇ ਵਿੱਚ ਡਰ ਲੈ ਕੇ ਬੈਠਾ ਹੈ ਕਿ ਜਿਸ ਕੋਰਸ ਦੇ ਲਈ ਉਹ ਅੱਜ ਲੱਖਾਂ ਰੁਪਈਏ ਖਰਚ ਰਿਹਾ ਹੈ, ਕਿ ਉਹ ਪੜ੍ਹਾਈ ਖਤਮ ਹੋਣ ਤੇ ਉਸ ਨੂੰ ਵਰਕ ਪਰਮਿਟ ਮਿਲੇਗਾ ਜਾਂ ਨਹੀਂ। ਹੁਣ ਗੱਲ ਕਰਦੇ ਹਾਂ ਪੋਟਾਜ ਕਾਲਜ ਦੇ ਸਟੂਡੈਂਟਸ ਦੀ, ਜਿਹੜੇ ਤਪਦੀ ਧੁੱਪ ਦੇ ਵਿੱਚ ਤਿੱਖੜ ਦੁਪਹਿਰ ਦੇ ਵਿੱਚ ਵੀ ਕੈਲਗਰੀ ਦੇ ਵਿੱਚ ਬੈਠੇ ਨੇ, ਧਰਨਾ ਲਾ ਕੇ ਐਡਮਿੰਟਨ ਦੇ ਵਿੱਚ ਬੈਠੇ ਨੇ, ਜਿਹੜੇ ਕਾਲੀਆਂ ਰਾਤਾਂ ਵੀ ਜਾਗ ਕੇ ਚੱਲ ਰਹੇ ਨੇ, ਆਪਣੇ ਹੱਕ ਮੰਗ ਰਹੇ ਨੇ। ਸਟੂਡੈਂਟਸ ਦੇ ਨਾਲ ਜਦੋਂ ਗੱਲ ਕੀਤੀ ਤੇ ਪਤਾ ਲੱਗਾ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਟੂਡੈਂਟਸ ਨੂੰ PGWP ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇਣ ਦੀ ਥਾਂ ਉਹਨਾਂ ਦੇ ਹੱਥ ਮਾਸ ਰਿਫਿਊਜ਼ਲਸ ਫੜਾ ਦਿੱਤੀਆਂ ਗਈਆਂ। ਅਗਲੀ ਗੱਲ ਹੋਰ ਵੀ ਹੈਰਾਨ ਕਰਦੀ ਹੈ ਕਿ ਜਿੱਥੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣ ਤੋਂ ਨਾ ਕੀਤੀ ਗਈ, ਉੱਥੇ ਹੀ

ਇਹਨਾਂ ਦੇ ਨਾਲ ਇੱਕੋ ਬੈਂਚ ਤੇ ਬਹਿ ਕੇ ਪੜਨ ਵਾਲੇ ਕੁਝ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇ ਵੀ ਦਿੱਤੇ ਗਏ। ਇਸ ਗੱਲ ਦਾ ਰੌਲਾ ਹੈ ਕਿ ਜੂਨ ਮਹੀਨੇ ਦੇ ਵਿੱਚ ਆਈਆਰਸੀਸੀ ਨੇ ਵੈਬਸਾਈਟ ਤੇ ਇਹ ਅਪਡੇਟ ਕੀਤੀ ਹੈ ਕਿ ਨਾਨ ਕ੍ਰੈਡਿਟ ਪ੍ਰੋਗਰਾਮ ਵਿੱਚ ਜਿਨ੍ਹਾਂ ਵਿਦਿਆਰਥੀਆਂ ਨੇ ਦਾਖਲੇ ਲਏ ਸੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਦਿੱਤੇ ਜਾਣਗੇ। ਦੂਜੇ ਪਾਸੇ ਆਈਆਰਸੀਸੀ ਦਾ ਕਹਿਣਾ ਹੈ ਕਿ ਰੂਲਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ, ਸਗੋਂ ਜੂਨ ਦੇ ਵਿੱਚ ਤਾਂ ਸਿਰਫ ਨਾਨ ਕ੍ਰੈਡਿਟ ਕੋਰਸਾਂ ਬਾਰੇ ਪੁਰਾਣੀ ਸ਼ਰਤ ਨੂੰ ਸਪਸ਼ਟ ਕੀਤਾ ਗਿਆ ਤੇ ਇਹ ਜਵਾਬ ਦੋਵਾਂ ਧਿਰਾਂ ਦੇ ਵਿਚਾਲੇ ਵਿਵਾਦ ਦਾ ਸਭ ਤੋਂ ਵੱਡਾ ਕਾਰਨ ਬਣਿਆ ਹੋਇਆ। ਰਿਪੋਰਟਸ ਦੇ ਮੁਤਾਬਕ ਪੋਟਾਜ ਕਾਲਜ ਦੇ ਨਾਲ ਜੁੜੇ ਪਾਰਟਨਰ ਅਦਾਰਿਆਂ ਜਿਵੇਂ ਕਿ ਕੈਲਗਰੀ ਦੇ ਵਿੱਚ CIOT ਤੇ ਐਡਮਿੰਟਨ ਦੇ ਵਿੱਚ ਕੈਂਪਬੈਲ ਕਾਲਜ ਦੇ ਵਿਦਿਆਰਥੀ ਪ੍ਰਭਾਵਿਤ ਹੋਏ ਨੇ। ਜੇਕਰ ਇਮੀਗ੍ਰੇਸ਼ਨ ਐਕਸਪਰਟਸ ਦੀ ਗੱਲ ਸੁਣੀਏ ਤੇ ਉਹਨਾਂ ਦਾ ਕਹਿਣਾ ਹੈ ਕਿ ਕੈਂਪਬੈਲ ਕਾਲਜ ਤੋਂ ਟੀਚਰ ਅਸਿਸਟੈਂਟ ਅਤੇ ਸੀਓਟ ਕੈਲਗਰੀ ਤੋਂ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕਰਨ ਵਾਲੇ ਸਟੂਡੈਂਟਸ ਦੀਆਂ ਐਪਲੀਕੇਸ਼ਨਸ ਰਿਫਿਊਜ਼ ਹੋ ਰਹੀਆਂ ਨੇ। ਦੂਜੇ ਪਾਸੇ ਇਮੀਗ੍ਰੇਸ਼ਨ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਰਿਫਿਊਜ਼ਲ ਲੈਟਰਸ ਦੇ ਵਿੱਚ ਲਿਖਿਆ ਗਿਆ ਕਿ ਵਿਦਿਆਰਥੀ ਦਾ ਕੋਰਸ ਇੱਕ ਨਾਨ ਕ੍ਰੈਡਿਟ ਪ੍ਰੋਗਰਾਮ ਸੀ। ਇਸੇ ਬੇਸ ਤੇ ਇਮੀਗ੍ਰੇਸ਼ਨ ਨਿਯਮ R205C2 ਅਤੇ R201C2 ਦਾ ਹਵਾਲਾ ਦੇ ਕੇ ਅਰਜ਼ੀਆਂ ਨੂੰ ਰੱਦ ਕੀਤਾ ਜਾ ਰਿਹਾ। ਆਈਆਰਸੀਸੀ ਦੇ ਅਨੁਸਾਰ ਜੇਕਰ ਕਿਸੇ ਵਿਅਕਤੀ ਨੇ 15 ਮਈ 2024 ਜਾਂ ਉਸ ਤੋਂ ਪਹਿਲਾਂ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਸੀ ਤਾਂ PGWP ਦੇ ਯੋਗ ਉਹ ਹੈ, ਬਸ਼ਰਤੇ ਉਹ PGWP ਦੀਆਂ ਬਾਕੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ। ਹੁਣ ਗ੍ਰੈਂਡ ਫਾਦਰਿੰਗ ਡਿਸਪਿਊਟ ਦੀ ਗੱਲ ਵੀ ਚੱਲੀ ਹੈ। ਅੱਗੇ ਵਧਣ ਤੋਂ ਪਹਿਲਾਂ ਦੱਸ ਦਈਏ ਕਿ ਗ੍ਰੈਂਡ ਫਾਦਰਿੰਗ ਡਿਸਪਿਊਟ ਕੀ ਹੈ। ਜਦੋਂ ਸਰਕਾਰ ਇਮੀਗ੍ਰੇਸ਼ਨ ਦੇ ਨਿਯਮਾਂ 'ਚ ਬਦਲਾਅ ਕਰਦੀ ਹੈ ਤਾਂ ਅਕਸਰ ਇੱਕ ਛੋਟ ਗ੍ਰੈਂਡ ਫਾਦਰਿੰਗ ਕਲੌਜ਼ ਦਿੱਤੀ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਨਵਾਂ ਨਿਯਮ ਆਉਣ ਤੋਂ ਪਹਿਲਾਂ ਦਾਖਲਾ ਲਿਆ ਸੀ ਉਹਨਾਂ 'ਤੇ ਨਵਾਂ ਨਿਯਮ ਲਾਗੂ ਨਹੀਂ ਹੋਵੇਗਾ, ਉੱਥੇ ਪੁਰਾਣੇ ਨਿਯਮਾਂ ਦੇ ਮੁਤਾਬਕ ਫੈਸਲਾ ਲਿਆ ਜਾਵੇਗਾ। ਹੁਣ ਇੱਥੇ ਕੁਝ ਸਟੂਡੈਂਟਸ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਤਰੀਕ ਤੋਂ ਪਹਿਲਾਂ ਪੜ੍ਹਾਈ ਸ਼ੁਰੂ ਕੀਤੀ ਸੀ ਪਰ ਉਹਨਾਂ ਨੂੰ ਵਰਕ ਪਰਮਿਟ ਨਹੀਂ ਦਿੱਤਾ ਗਿਆ, ਉਹਨਾਂ 'ਤੇ ਪੁਰਾਣਾ ਰੂਲ ਲਾਗੂ ਨਹੀਂ ਹੋਇਆ, ਉਹਨਾਂ ਦੀਆਂ ਐਪਲੀਕੇਸ਼ਨਸ ਨੂੰ ਰਿਫਿਊਜ਼ ਕੀਤਾ ਗਿਆ। ਇਸ ਵਿਵਾਦ ਉੱਤੇ ਆਈਆਰਸੀਸੀ ਦਾ ਕਹਿਣਾ ਹੈ ਕਿ 24 ਜੂਨ 2026 ਵਾਲੇ ਅਪਡੇਟ ਨੇ ਮੌਜੂਦਾ ਸ਼ਰਤ ਨੂੰ ਹੀ ਸਪਸ਼ਟ ਕੀਤਾ ਹੈ, ਕੋਈ ਨਵੀਂ ਗੱਲ ਉੱਥੇ ਨਹੀਂ ਲਿਖੀ ਗਈ। ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਦਾਖਲਾ ਲਿਆ ਸੀ, ਅਪਲਾਈ ਕੀਤਾ ਸੀ, ਉਦੋਂ ਨਾਨ ਕ੍ਰੈਡਿਟ ਵਾਲੀ ਸ਼ਰਤ ਆਈਆਰਸੀਸੀ ਦੇ ਵੈਬਸਾਈਟ 'ਤੇ ਨਹੀਂ ਲਿਖੀ ਸੀ। ਸਟੂਡੈਂਟਸ ਦਾ ਕਹਿਣਾ ਹੈ ਕਿ ਉਹਨਾਂ ਨਾਲ ਧੋਖਾ ਹੋਇਆ, ਨਿਯਮ ਬਾਅਦ ਵਿੱਚ ਲਿਖ ਕੇ ਪੁਰਾਣੀਆਂ ਫਾਈਲਾਂ 'ਤੇ ਹੁਣ ਲਾਗੂ ਕੀਤਾ ਗਿਆ। ਪਰ ਜੇਕਰ ਕਾਨੂੰਨੀ ਪੱਖ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਵੈਬਸਾਈਟ ਦੀ ਤਰੀਕ ਬਦਲਣ ਦੇ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਨਿਯਮ ਨਵਾਂ ਹੈ ਜਾਂ ਪੁਰਾਣਾ। ਪਰ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਜੇਕਰ ਵਿਦਿਆਰਥੀਆਂ ਨੂੰ ਪਹਿਲਾਂ ਦੱਸਿਆ ਨਹੀਂ ਗਿਆ ਤਾਂ ਅਚਾਨਕ ਇੱਕ ਫੈਸਲਾ ਬਦਲਣ ਕਰਕੇ ਜਾਂ ਇੱਕ ਚੀਜ਼ ਵੈਬਸਾਈਟ 'ਤੇ ਅਪਡੇਟ ਕਰਕੇ ਉਹਨਾਂ ਦੀ ਸਾਲਾਂ ਦੀ ਮਿਹਨਤ ਨੂੰ ਮਿੱਟੀ ਕਰਨਾ ਕਿੱਥੋਂ ਦਾ ਇਨਸਾਫ ਹੈ। ਰੇਡੀਓ ਸੁਰਸੰਗਮ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਆਈਆਰਸੀਸੀ ਨੇ ਕਾਨੂੰਨੀ ਢੰਗ ਦੇ ਨਾਲ ਕੰਮ ਕੀਤਾ ਹੈ ਜਾਂ ਗੈਰ ਕਾਨੂੰਨੀ ਢੰਗ ਦੇ ਨਾਲ, ਪਰ ਅਸੀਂ ਇਹ ਗੱਲ ਜ਼ਰੂਰ ਕਹਾਂਗੇ ਕਿ ਸਰਕਾਰ ਨੂੰ ਪੀੜਿਤ ਵਿਦਿਆਰਥੀਆਂ ਨੂੰ ਸਾਫ ਸਾਫ ਦੱਸਣਾ ਚਾਹੀਦਾ ਹੈ ਕਿ ਇਹ ਨਿਯਮ ਕਦੋਂ ਅਤੇ ਕਿਵੇਂ ਲਾਗੂ ਕੀਤੇ ਗਏ। ਸਟੂਡੈਂਟਸ ਦੇ ਪੱਖ ਨੂੰ ਇੱਕ ਵਾਰ ਫਿਰ ਸਮਝਦੇ ਹਾਂ। ਉਹਨਾਂ ਕੋਲ ਸਰਕਾਰ ਨੂੰ ਦੇਣ ਲਈ ਅਦਾਲਤ ਦੇ ਵਿੱਚ ਆਪਣਾ ਕੇਸ ਲਾਉਣ ਲਈ ਬਹੁਤ ਮਜ਼ਬੂਤ ਦਲੀਲਾਂ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਐਡਮਿਸ਼ਨ ਕਾਲਜ ਦੇ ਦਾਅਵਿਆਂ ਦੇ ਆਧਾਰ ਤੇ ਲਈ ਸੀ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਵਰਕ ਪਰਮਿਟ ਲਈ ਐਲੀਜੀਬਲ ਹੋ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਮੋਟੀ ਰਕਮ ਫੀਸਾਂ ਦੇ ਰੂਪ 'ਚ ਭਰੀ ਹੈ, ਸਮਾਂ ਲਾ ਕੇ ਆਪਣੇ ਕੋਰਸਿਸ ਵੀ ਪੂਰੇ ਕੀਤੇ ਨੇ। ਪਰ ਆਈਆਰਸੀਸੀ ਕਹਿੰਦੀ ਹੈ ਕਿ ਸਟੱਡੀ ਪਰਮਿਟ ਮਿਲਣ ਦਾ ਇਹ ਮਤਲਬ ਨਹੀਂ ਕਿ ਵਰਕ ਪਰਮਿਟ ਪੱਕਾ ਮਿਲੇਗਾ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਵਿਭਾਗ ਦਾ ਇਹ ਵੀ ਕਹਿਣਾ ਕਿ 15 ਮਈ ਦੀ ਛੋਟ ਸਿਰਫ ਪਾਰਟਨਰਸ਼ਿਪ ਵਾਲੇ ਮੁੱਦੇ ਲਈ ਸੀ, ਨਾਨ ਕ੍ਰੈਡਿਟ ਵਾਲਾ ਨਿਯਮ ਅਜੇ ਵੀ ਲਾਗੂ ਹੁੰਦਾ। ਸਰਕਾਰ ਕਹਿੰਦੀ ਹੈ ਕਿ ਨਾਨ ਕ੍ਰੈਡਿਟ ਕੋਰਸਾਂ 'ਤੇ ਪਹਿਲਾਂ ਵੀ ਪਰਮਿਟ ਨਹੀਂ ਮਿਲਦਾ ਸੀ, ਅਸੀਂ ਸਿਰਫ ਹੁਣ ਵੈਬਸਾਈਟ 'ਤੇ ਕਲੀਅਰ ਕੀਤਾ। ਵਿਦਿਆਰਥੀ ਇਸ ਗੱਲ 'ਤੇ ਬਹੁਤ ਮਜ਼ਬੂਤੀ ਦੇ ਨਾਲ ਆਪਣਾ ਪੱਖ ਰੱਖ ਰਹੇ ਨੇ ਕਿ ਜੇਕਰ ਨਾਨ ਕ੍ਰੈਡਿਟ ਵਾਲੀ ਗੱਲ ਹੈ ਤਾਂ ਫਿਰ ਸਭ ਦੇ ਵਰਕ ਪਰਮਿਟ ਰਿਫਿਊਜ਼ ਹੋਣੇ ਚਾਹੀਦੇ ਨੇ। ਸੇਮ ਕੋਰਸ ਵਾਲੇ ਕੁਝ ਵਿਦਿਆਰਥੀਆਂ ਨੂੰ ਫਿਰ ਕਿਸ ਆਧਾਰ 'ਤੇ ਵਰਕ ਪਰਮਿਟ ਦਿੱਤੇ ਗਏ ਨੇ? ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਦੂਜੇ ਪਾਸੇ ਪੋਟਾਜ ਕਾਲਜ ਨੇ ਇਹ ਵੀ ਕਹਿ ਕੇ ਪੱਲਾ ਝਾੜਿਆ ਕਿ ਉਹ ਆਈਆਰਸੀਸੀ ਦੇ ਫੈਸਲਿਆਂ ਨੂੰ ਬਦਲ ਨਹੀਂ ਸਕਦੇ। ਕਾਲਜ ਦਾ ਕਹਿਣਾ ਹੈ 15 ਜੁਲਾਈ 2026 ਨੂੰ ਕਾਨੂੰਨ ਸਲਾਹ

0: ਮਿਲਣ ਤੋਂ ਬਾਅਦ ਉਹਨਾਂ ਨੇ ਸਪੋਰਟ ਲੈਟਰਸ ਜਾਰੀ ਕਰਨੀਆਂ ਬੰਦ ਕਰ ਦਿੱਤੀਆਂ ਨੇ। ਹਾਲ ਹੀ ਦੇ ਵਿੱਚ ਕੈਨੇਡਾ ਦੀ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਅੱਜ ਵੀ ਕੈਨੇਡਾ ਦੇ ਵਿੱਚ ਸਵਾਗਤ ਹੈ, ਪਰ ਵਿਦਿਆਰਥੀਆਂ ਦੇ ਸਬੰਧ ਚ ਫੈਸਲੇ ਲੈਣ ਚ ਜ਼ਿਆਦਾ ਹੱਕ ਸੂਬਿਆਂ ਕੋਲ ਨੇ। ਪਰ ਵਾਜਬ ਸਵਾਲ ਅਜੇ ਵੀ ਜਿਉਂ ਦੇ ਤਿਉਂ ਖੜੇ ਨੇ। ਦੋਸ਼ੀ ਕੌਣ ਹੈ? ਪਟਾਜ ਕਾਲਜ, CIOT, ਕੈਂਪਬੈਲ ਕਾਲਜ? ਪਰ ਅਜੇ ਤੱਕ ਕੋਈ ਵੀ ਕਾਨੂੰਨੀ ਤੌਰ ਤੇ ਗਲਤ ਨਹੀਂ ਠਹਿਰਾਇਆ ਗਿਆ। ਇਹਨਾਂ ਵਿਦਿਆਰਥੀਆਂ ਨੂੰ ਦਾਖਲੇ ਵੇਲੇ ਕੀ ਦੱਸਿਆ ਗਿਆ ਸੀ? ਇਹਨਾਂ ਵਿਦਿਆਰਥੀਆਂ ਨੂੰ ਨੌਨ ਕ੍ਰੈਡਿਟ ਕੋਰਸ ਬਾਰੇ ਜਾਣਕਾਰੀ ਸਮੇਂ ਸਿਰ ਕਿਉਂ ਨਹੀਂ ਮਿਲੀ? ਸਵਾਲ ਅਲਬਰਟਾ ਸਰਕਾਰ ਦੀ ਜ਼ਿੰਮੇਵਾਰੀ ਤੇ ਵੀ ਖੜਾ ਹੈ ਕਿ ਕੀ ਸਰਕਾਰ ਨੇ ਕਦੇ ਪ੍ਰਾਈਵੇਟ ਅਤੇ ਪਬਲਿਕ ਕਾਲਜਾਂ ਦੀ ਇਸ ਪਾਰਟਨਰਸ਼ਿਪ ਤੇ ਚੈਕਿੰਗ ਕੀਤੀ ਸੀ? ਬਹੁਤ ਸਾਰੇ ਸਵਾਲ ਮੂੰਹ ਅੱਡੀ ਖੜੇ ਨੇ, ਪਰ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਬੱਚਿਆਂ ਦਾ ਭਵਿੱਖ ਇਸ ਵੇਲੇ ਦਾਅ ਤੇ ਲੱਗਾ ਹੋਇਆ। ਜਿਹੜੇ ਬੱਚੇ ਇਸ ਵੇਲੇ ਸੜਕਾਂ ਤੇ ਇਨਸਾਫ ਲਈ ਖੜੇ ਨੇ, ਉਹਨਾਂ ਨੂੰ ਇਨਸਾਫ ਕੌਣ ਦੇਵੇਗਾ? ਕੀ ਫੈਡਰਲ ਇਮੀਗ੍ਰੇਸ਼ਨ, ਸੂਬਾ ਸਰਕਾਰ ਅਤੇ ਕਾਲਜਾਂ ਦੀ ਆਪਸੀ ਉਲਝਣ ਦੀ ਸਜ਼ਾ ਵਿਦਿਆਰਥੀਆਂ ਨੂੰ ਮਿਲਣੀ ਚਾਹੀਦੀ ਹੈ? ਇਹੋ ਜਿਹੇ ਕੋਰਸਾਂ ਵਾਲੇ ਕੁਝ ਬੱਚਿਆਂ ਨੂੰ ਪਰਮਿਟ ਮਿਲ ਗਿਆ ਤੇ ਬਾਕੀਆਂ ਨੂੰ ਨਾ ਹੋ ਗਈ ਹੈ, ਉਸ ਉੱਤੇ IRCC ਨੂੰ ਕੀ ਸਵਾਲ ਕਰਨਾ ਨਹੀਂ ਬਣਦਾ? ਜੇ ਦਾਖਲਾ ਲੈਣ ਸਮੇਂ ਨਿਯਮ ਸਾਫ਼ ਨਹੀਂ ਸਨ ਤਾਂ ਸਰਕਾਰ ਨੂੰ ਵਿਦਿਆਰਥੀਆਂ ਦਾ ਭਵਿੱਖ ਬਚਾਉਣ ਲਈ ਕੋਈ ਵਿਚਕਾਰਲਾ ਰਾਹ ਇਸ ਵੇਲੇ ਲੱਭਣਾ ਚਾਹੀਦਾ ਹੈ। ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਅਜੇ ਨਹੀਂ ਲੱਭ ਰਹੇ। ਪਟਾਜ ਕਾਲਜ ਦੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਐਡਮਿੰਟਨ ਦੇ ਵਿੱਚ ਤੇ ਕੈਲਗਰੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ, ਜਿਹੜੇ ਸਰਕਾਰਾਂ ਦੇ ਮੂੰਹ ਵੱਲ ਦੇਖ ਰਹੇ ਨੇ, ਉਹਨਾਂ ਦੀ ਪ੍ਰੋਟੈਸਟ ਤੇ ਲੀਡਰਸ ਨੇ ਜਿਹੜੇ ਬਿਆਨ ਦਿੱਤੇ ਨੇ, ਜਿਵੇਂ ਕਿ ਮੈਂ ਹੁਣੇ ਦੱਸਿਆ ਕਿ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ ਇਹ ਤਾਂ ਪ੍ਰੋਵਿੰਸਿਸ ਦਾ ਮਸਲਾ ਹੈ, ਸੂਬਿਆਂ ਦਾ ਮਸਲਾ ਹੈ, ਉਹ ਦੇਖਣਗੇ। ਤੇ ਹੁਣ ਜੇ ਅਲਬਰਟਾ ਦੀ ਗੱਲ ਕਰੀਏ ਤੇ ਅਲਬਰਟਾ ਦੇ ਪ੍ਰੀਮੀਅਰ ਨੇ ਇਸ ਬਾਰੇ ਕੀ ਕਿਹਾ, ਇੱਕ ਵਾਰੀ ਤੁਹਾਡੇ ਨਾਲ ਉਹ ਵੀ ਸਾਂਝਾ ਕਰਦੇ ਹਾਂ।
1: Our view is that if you come here as an international student and your visa expires and you don't have permanent residency, you need to go home. I wouldn't describe Portage College as a diploma mill. There have been instances where I think unscrupulous operators have set up diploma granting programs and taken advantage of students. I think perhaps Portage maybe overstated the pathway to permanent residency, but our view is that if you come here as an international student and your visa expires and you don't have permanent residency, you need to go home. But it also goes to the Prime Minister's earlier point that if those students have the skills that we need, then we're best positioned to be able to offer them permanent residency. At the moment, we only have 6,400 spots. I think we've got 40,000 people who have sought permanent residency from us. And so that's why I think we need a bit of a better balance. Quebec is able to choose about 45,000 of their permanent residents through a different program. And so if you're looking at the scale, we think that we need to be able to have more autonomy to do that. And then that would allow us to address some of the pressures that we're hearing about in the news and also make sure that those who go through those programs with the hope of getting permanent residency, as long as we can identify a pathway where there's a job that is one that cannot be filled by an Alberta worker, then I think that we can work with the federal government to find more opportunities for us to make those choices.
0: ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਜਿਹੜੇ ਸਟੂਡੈਂਟਸ ਪਟਾਜ ਕਾਲਜ ਦੇ PGWP ਨਾ ਮਿਲਣ ਕਰਕੇ ਪ੍ਰੋਟੈਸਟ ਕਰ ਰਹੇ ਨੇ, ਵਿਰੋਧ ਪ੍ਰਦਰਸ਼ਨ ਕਰ ਰਹੇ ਨੇ, ਉਹਨਾਂ ਤੇ ਆਪਣੀ ਇਹ ਪ੍ਰਤੀਕਿਰਿਆ ਦਿੱਤੀ ਹੈ। ਇੱਕ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਜਿਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਦਾ ਵੀਜ਼ਾ ਖਤਮ ਹੋ ਗਿਆ, ਜਿਹੜੇ ਸਟੂਡੈਂਟਸ ਦਾ ਉਹਨਾਂ ਕੋਲ ਵਰਕ ਪਰਮਿਟ ਨਹੀਂ ਹੈ, ਤੇ ਉਹਨਾਂ ਨੂੰ ਵਾਪਸ ਮੁੜ ਜਾਣਾ ਚਾਹੀਦਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਦੌਰਾਨ ਸਮਿਥ ਨੇ ਇਹ ਗੱਲ ਮੰਨੀ ਹੈ ਕਿ ਉਹਨਾਂ ਦਾ ਕਹਿਣਾ ਕਿ ਸਾਡਾ ਮੰਨਣਾ ਹੈ ਕਿ ਜੇਕਰ ਤੁਸੀਂ ਇੱਥੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਉਂਦੇ ਹੋ, ਤੁਹਾਡਾ ਵੀਜ਼ਾ ਮੁੱਕ ਜਾਂਦਾ, ਤੁਹਾਡੇ ਕੋਲ PR ਨਹੀਂ ਹੈ, ਤਾਂ ਤੁਸੀਂ ਆਪਣੇ ਦੇਸ਼ ਆਪਣੇ ਘਰ ਨੂੰ ਵਾਪਸ ਮੁੜ ਜਾਓ। ਡੈਨੀਅਲ ਸਮਿਥ ਨੇ ਪਟਾਜ ਕਾਲਜ ਨੂੰ ਇਸ ਸਥਿਤੀ ਦੇ ਵਿੱਚ ਸਿੱਧੇ ਤੌਰ ਤੇ ਦੋਸ਼ੀ ਠਹਿਰਾਉਣ ਤੋਂ ਗੁਰੇਜ਼ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪਟਾਜ ਨੂੰ ਡਿਪਲੋਮਾ ਮਿਲ ਨਹੀਂ ਕਹਿਣਾ ਉਹਨਾਂ ਨੇ। ਜੂਨੋ ਨਿਊਜ਼ ਦੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਸਮਿਥ ਨੇ ਕਿਹਾ ਕਿ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਬੇਈਮਾਨ ਓਪਰੇਟਰਾਂ ਨੇ ਡਿਪਲੋਮਾ ਦੇਣ ਵਾਲੇ ਪ੍ਰੋਗਰਾਮ ਸ਼ੁਰੂ

0: ਕੀਤੇ ਤੇ ਵਿਦਿਆਰਥੀਆਂ ਦਾ ਫਾਇਦਾ ਚੁੱਕਿਆ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਪਟਾਜ ਕਾਲਜ ਨੇ ਪੱਕੇ ਹੋਣ ਦੇ ਰਸਤੇ ਨੂੰ ਕੁਝ ਜ਼ਿਆਦਾ ਹੀ ਵਧਾ ਚੜਾ ਕੇ ਦੱਸਤਾ, ਬੱਚਿਆਂ ਨੂੰ ਜ਼ਿਆਦਾ ਹੀ ਕੁਝ ਜਿਹੜੇ ਵਾਅਦੇ ਆ ਪੀ ਆਰ ਦੇ ਉਹਨਾਂ ਦੇ ਨਾਲ ਕਰ ਲਏ। ਅੱਗੇ ਉਹ ਕਹਿੰਦੇ ਨੇ ਕਿ ਜੇਕਰ ਉਹਨਾਂ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਦੇ ਕੋਲ ਉਹ ਵਾਲੀਆਂ ਸਕਿੱਲਸ ਨੇ ਜਿਨ੍ਹਾਂ ਦੀ ਅਲਬਰਟਾ ਨੂੰ ਲੋੜ ਹੈ, ਤਾਂ ਅਸੀਂ ਉਹਨਾਂ ਨੂੰ ਪੀ ਆਰ ਦੇਣ ਲਈ ਇੱਕ ਚੰਗੀ ਸਿਚੁਏਸ਼ਨ ਜਿਹੜੀ ਹੈ ਉਹ ਦੇ ਸਕਦੇ ਹਾਂ। ਨਾਲ ਹੀ ਉਹਨਾਂ ਨੇ ਅਲਬਰਟਾ ਦੇ ਕੋਟੇ ਦੀ ਗੱਲ ਕੀਤੀ ਹੈ ਕਿ ਇਸ ਵੇਲੇ ਅਲਬਰਟਾ ਦੇ ਕੋਲ ਇੱਕ ਸਾਲ ਦਾ 6400 ਕੋਟਾ ਹੈ ਤੇ ਜਿਹੜੀਆਂ ਫਾਈਲਸ ਲੱਗੀਆਂ ਹੋਈਆਂ ਨੇ, ਜਿਹੜੀਆਂ ਈਓਆਈ ਲੋਕਾਂ ਨੇ ਕ੍ਰੀਏਟ ਕੀਤੀਆਂ ਹੋਈਆਂ ਨੇ, ਐਕਸਪ੍ਰੈਸ਼ਨ ਆਫ ਇੰਟਰਸਟ ਯਾਨੀ ਕਿ ਲਾਈਨ ਦੇ ਵਿੱਚ ਪੀ ਆਰ ਵਾਲੀ ਲਾਈਨ ਦੇ ਵਿੱਚ ਜਿਹੜੇ ਲੋਕ ਲੱਗੇ ਹੋਏ ਨੇ ਉਹ 40,000 ਤੋਂ ਵੱਧ ਨੇ। 6400 ਦਾ ਕੋਟਾ ਹੈ, 40,000 ਤੋਂ ਵੱਧ ਲੋਕ ਆਲਰੇਡੀ ਪੀ ਆਰ ਵਾਲੀ ਕਤਾਰ ਦੇ ਵਿੱਚ ਨੇ ਅਲਬਰਟਾ ਦੇ ਵਿੱਚ, ਜਿਹੜੇ ਪੱਕੇ ਹੋਣ ਦੀ ਮੰਗ ਕਰ ਰਹੇ ਨੇ। ਇਸ ਤੇ ਵੀ ਡੈਨੀਅਲ ਸਮਿਥ ਨੇ ਕਿਹਾ ਕਿ ਕਹਿੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਨੂੰ ਇਸ ਵਿੱਚ ਇੱਕ ਬਿਹਤਰ ਸੰਤੁਲਨ ਬਣਾਉਣ ਦੀ ਲੋੜ ਹੈ, ਇੱਕ ਬੈਲੈਂਸ ਅਪਰੋਚ ਰੱਖਣ ਦੀ ਲੋੜ ਹੈ ਕਿ ਅਲਬਰਟਾ ਦੇ ਕੋਲ 6400 ਕੋਟਾ ਹੈ ਤੇ 45,000 ਆਲਰੇਡੀ ਲਾਈਨ ਦੇ ਵਿੱਚ ਲੱਗੇ ਹੋਏ ਨੇ। ਔਰ ਇਹ ਗੱਲ ਬਿਲਕੁਲ ਸਾਫ਼ ਹੈ ਕਿ ਇਸ ਵੇਲੇ ਕੈਨੇਡਾ ਖਾਸ ਕਰਕੇ ਪ੍ਰੋਵਿੰਸਿਸ ਜਿਹੜੀਆਂ ਨੇ ਉਹ ਉਹਨਾਂ ਲੋਕਾਂ ਨੂੰ ਚੂਜ਼ ਕਰ ਰਹੀਆਂ ਨੇ, ਉਹਨਾਂ ਕਾਮਿਆਂ ਨੂੰ ਲੱਭ ਰਹੀਆਂ ਨੇ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ। ਇਸ ਵੇਲੇ ਗੱਲ CRS ਸਕੋਰ ਤੇ ਨਹੀਂ ਅੜੀ ਹੋਈ, ਇਸ ਵੇਲੇ ਤੁਹਾਡੇ ਨੰਬਰਸ ਦੀ ਖੇਡ ਨਹੀਂ ਹੈ ਕਿ ਤੁਹਾਡੇ ਕਿੰਨੇ ਨੰਬਰ ਬਣਦੇ ਨੇ ਤੇ ਤੁਹਾਨੂੰ ਪੀ ਆਰ ਦਾ ਇਨਵੀਟੇਸ਼ਨ ਆਜੂਗਾ। ਇਸ ਵੇਲੇ ਜਿਹੜੀ ਖੇਡ ਹੈ ਉਹ ਕੈਟੇਗਰੀ ਬੇਸਡ ਸਿਲੈਕਸ਼ਨ ਦੀ ਹੈ, ਪ੍ਰਾਇਓਰਿਟੀ ਆਕੂਪੇਸ਼ਨਸ ਦੀ ਹੈ। ਉਹਨਾਂ ਹੀ ਉਮੀਦਵਾਰਾਂ ਨੂੰ ਇਸ ਵੇਲੇ ਪੀ ਆਰ ਦੇ ਇਨਵੀਟੇਸ਼ਨ ਮਿਲਣਗੇ ਜਿਨ੍ਹਾਂ ਕੋਲ ਹੈਲਥ ਕੇਅਰ, ਸਕਿੱਲਡ ਟ੍ਰੇਡਸ, ਸਿੱਖਿਆ, ਟਰਾਂਸਪੋਰਟ, ਖੇਤੀਬਾੜੀ, ਸਾਇੰਸ ਅਤੇ ਟੈਕਨੋਲੋਜੀ ਦੇ ਨਾਲ ਨਾਲ ਫਰੈਂਚ ਬੋਲਣੀ ਆਉਂਦੀ ਹੈ। ਡਾਕਟਰਸ, ਰਿਸਰਚਰਸ, ਸੀਨੀਅਰ ਮੈਨੇਜਰਸ, ਮਿਲਟਰੀ ਕਰਮਚਾਰੀਆਂ ਲਈ ਇੱਕ ਡਿਫਰੈਂਟ ਸ਼੍ਰੇਣੀਆਂ ਜਿਹੜੀਆਂ ਕਲਾਸੀਫਿਕੇਸ਼ਨ ਇਹਨਾਂ ਨੂੰ ਕੀਤਾ ਗਿਆ। ਸੋ ਪ੍ਰੋਵਿੰਸਿਸ, ਈਵਨ ਕੈਨੇਡਾ ਇਸ ਗੱਲ ਲਈ ਕਲੀਅਰ ਹੋ ਗਿਆ ਕਿ ਹੁਣ ਉਹਨਾਂ ਨੂੰ ਨੰਬਰ ਆਫ ਇਮੀਗ੍ਰੈਂਟਸ ਨਹੀਂ ਚਾਹੀਦੇ, ਉਹਨਾਂ ਨੂੰ ਹੁਣ ਸਕਿੱਲਡ ਇਮੀਗ੍ਰੈਂਟਸ ਜਿਹੜੇ ਨੇ ਉਹ ਚਾਹੀਦੇ ਨੇ, ਜਿਨ੍ਹਾਂ ਕੋਲ ਸਪੈਸੀਫਿਕ ਸਕਿੱਲਸ ਨੇ ਉਹਨਾਂ ਲਈ ਹੀ ਪੀ ਆਰ ਦੇ ਰਸਤੇ ਜਿਹੜੇ ਨੇ ਹੁਣ ਆਸਾਨ ਹੋਣਗੇ। ਜਿਵੇਂ ਕਿ ਡੈਨੀਅਲ ਸਮਿਥ ਨੇ ਵੀ ਕਿਹਾ ਕਿ ਜੇ ਉਹਨਾਂ ਕੋਲ ਕੋਈ ਸਕਿੱਲ ਹੈ ਤਾਂ ਉਹਨਾਂ ਦੀ ਪੀ ਆਰ ਇੱਥੇ ਸੌਖੀ ਹੋ ਸਕਦੀ ਹੈ, ਨਹੀਂ ਤਾਂ ਉਹ ਪੜ੍ਹਨ ਆਏ ਸੀ, ਉਹਨਾਂ ਨੇ ਪੜ੍ਹ ਲਿਆ, ਕਾਲਜ ਨੇ ਉਹਨਾਂ ਨੂੰ ਕਿਹੜੇ ਪੀ ਆਰ ਦੇ ਲਾਰੇ ਲਾਏ ਉਹ ਨਹੀਂ ਪਤਾ। ਪਰ ਜੇਕਰ ਉਹਨਾਂ ਦੇ ਵਰਕ ਪਰਮਿਟ ਮੁੱਕ ਗਏ ਨੇ ਤੇ ਉਹਨਾਂ ਨੂੰ ਵਾਪਸ ਮੁੜ ਜਾਣਾ ਚਾਹੀਦਾ। ਇਹ ਬਿਆਨ ਜਿਹੜਾ ਇਹ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਹਾਲ ਹੀ ਦੇ ਵਿੱਚ ਦਿੱਤਾ। ਇਸੇ ਹੀ ਮੰਚ ਤੇ ਜਿੱਥੇ ਡੈਨੀਅਲ ਸਮਿਥ ਬੋਲੇ ਨੇ, ਇੱਕ ਸਾਂਝੀ ਕਾਨਫਰੰਸ ਸੀ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਦੀ, ਤੇ ਉੱਥੇ ਮਾਰਕ ਕਾਰਨੀ ਨੂੰ ਵੀ ਇਹ ਸਵਾਲ ਪੁੱਛਿਆ ਗਿਆ ਇਸ ਪ੍ਰੋਟੈਸਟ ਬਾਰੇ, ਪਟਾਜ ਕਾਲਜ ਬਾਰੇ, ਤੇ ਮਾਰਕ ਕਾਰਨੀ ਨੇ ਬਹੁਤ ਸਮਾਰਟਲੀ ਇਸ ਦਾ ਜਵਾਬ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਮੀਗ੍ਰੇਸ਼ਨ ਜਿਹੜੀ ਹੈ ਉਹ ਆਊਟ ਆਫ ਕੰਟਰੋਲ ਸੀ ਜਦੋਂ ਉਹ ਸੱਤਾ ਦੇ ਵਿੱਚ ਆਏ ਨੇ, ਤੇ ਹੁਣ ਇਮੀਗ੍ਰੇਸ਼ਨ ਤੇ ਉਹਨਾਂ ਨੇ ਆਪਣਾ ਪੂਰਾ ਕੰਟਰੋਲ ਜਿਹੜਾ ਉਹ ਹਾਸਲ ਕਰ ਲਿਆ, ਅੰਡਰ ਕੰਟਰੋਲ ਹੈ। ਹਾਊਸਿੰਗ ਤੇ ਬੜਾ ਭਾਰ ਸੀ ਇਮੀਗ੍ਰੇਸ਼ਨ ਦਾ ਤੇ ਹੁਣ ਕੰਟਰੋਲ ਦੇ ਵਿੱਚ ਹੈ, ਤੇ ਜੇਕਰ ਸਾਨੂੰ ਕੈਨੇਡਾ ਦੀ ਇਕਾਨਮੀ ਲਈ ਕੁਝ ਸਾਲ ਇਸੇ ਤਰ੍ਹਾਂ ਹੀ ਟਾਈਟ ਕਰਕੇ ਰੱਖਣੀ ਪਈ, ਇਮੀਗ੍ਰੇਸ਼ਨ ਕੰਟਰੋਲ ਰੱਖਣਾ ਪਿਆ, ਤਾਂ ਉਹ ਰੱਖਣਗੇ। ਸੋ ਇਹ ਚੀਜ਼ਾਂ, ਇਹ ਗੱਲਾਂ, ਇਹ ਬਿਆਨ ਕੈਨੇਡਾ ਸਰਕਾਰ ਦੇ, ਅਲਬਰਟਾ ਸਰਕਾਰ ਦੇ ਸਿੱਧੇ ਸਿੱਧਾ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਇਮੀਗ੍ਰੈਂਟਸ ਦੀ ਗੱਲ ਸੁਣਨ ਦੇ ਮੂਡ ਦੇ ਵਿੱਚ ਇਸ ਵੇਲੇ ਸਰਕਾਰ ਨਹੀਂ ਹੈ। ਸਰਕਾਰ ਇਸ ਵੇਲੇ ਇਮੀਗ੍ਰੇਸ਼ਨ ਨੂੰ ਨੱਥ ਪਾਉਣ ਦੇ ਮੂਡ ਦੇ ਵਿੱਚ ਹੈ। ਇਮੀਗ੍ਰੈਂਟਸ ਉਹ ਹੀ ਇੱਥੇ ਇਹ ਸਰਕਾਰਾਂ ਰੱਖਣਾ ਚਾਹੁੰਦੀਆਂ ਨੇ ਜਿਨ੍ਹਾਂ ਕੋਲ ਉਹ ਸਕਿੱਲਸ ਨੇ, ਜਿਹੜੀਆਂ ਸਕਿੱਲਸ ਇਸ ਮੁਲਕ ਨੂੰ ਚਾਹੀਦੀਆਂ ਨੇ, ਜਿਹੜੀਆਂ ਸਕਿੱਲਸ ਪ੍ਰੋਵਿੰਸਿਸ ਨੂੰ ਚਾਹੀਦੀਆਂ ਨੇ।
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ।

0: ਚ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ

0: ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445।
1: ਓਹੋ, ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
4: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
5: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।
6: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 403-404-3500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 403-947-0060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14, ਇਟਸ 40. 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 403-936-7777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ।

0: ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: सोने घर दी निशानी हुंदी है शानदार फ्लोरिंग जिथे कदम रखदिया ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंदी फ्लोरिंग दा सामान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुज्जो 2935 19th Street नॉर्थ ईस्ट कैलगरी कैलगरी कारपेट Empire. Phone number 403-510-1515-2935-19th Street, North East Calgary.
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫ਼ਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771-80
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222 ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹਾਂ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ 30 ਜੁਲਾਈ ਹੈ ਅੱਜ ਤੇ ਦਿਨ ਵੀਰਵਾਰ ਹੈ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 10 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਜਾਣਾਂਗੇ ਉਹਨਾਂ ਕੋਲੋਂ ਕਿ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ ਹੈ ਪੰਜਾਬ ਸਰਕਾਰ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵਿਚਕਾਰ ਜਿਹੜਾ ਰੇੜਕਾ ਚੱਲ ਰਿਹਾ ਹੈ ਉਸ ਮਾਮਲੇ ਦੀ ਸਥਿਤੀ ਕੀ ਹੈ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ

ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਜੀ ਸ਼ੁਕਰੀਆ ਸਵਲੀਨ, ਸਤਿ ਸ੍ਰੀ ਅਕਾਲ ਜੀ। ਮੈਂ ਸਰੋਤਿਆਂ ਤੋਂ ਮਾਫ਼ੀ ਮੰਗਾ ਇਸ ਗੱਲ ਦੀ ਕਿ ਕੱਲ ਪੰਜਾਬ ਦੇ ਵਿੱਚ ਮੌਸਮ ਖਰਾਬ ਸੀ, ਬੜਾ ਸਾਰਾ ਸਿਸਟਮ ਖਰਾਬ ਹੋਣ ਕਰਕੇ ਨੈਟਵਰਕ ਦੀ ਪ੍ਰੋਬਲਮ ਆ ਰਹੀ ਸੀ। ਸਵਲੀਨ ਨੂੰ ਇਹ ਸਮਝ ਆਉਣੀ ਹੈ ਕਿ ਇਹਨਾਂ ਵੱਲੋਂ ਪ੍ਰੋਬਲਮ ਹੈ, ਪਰ ਪ੍ਰੋਬਲਮ ਅਸਲ ਚ ਪੰਜਾਬ ਤੋਂ ਸੀ। ਕੱਲ ਮੌਸਮ ਇਕਦਮ ਵਿਗੜ ਗਿਆ, ਸੋਇਆ ਤੇ ਗੱਲ ਨਹੀਂ ਸੀ ਹੋ ਸਕੀ। ਉਹ ਨੁਕਸ ਕੈਨੇਡਾ ਵੱਲ ਨੀ, ਤੁਹਾਡੇ ਆਪਣੇ ਪੰਜਾਬ ਵਾਲੇ ਪਾਸੇ ਸੀ। ਸਾਊਂਡ ਕੱਲ ਜਦੋਂ ਸ਼ੁਰੂ ਹੋਇਆ ਤੇ ਉਹਦੇ ਸੜਕ ਪਹਿਲੇ ਸੜਕ ਏਦਾਂ ਦੀ ਆਉਂਦੇ ਹੁੰਦੇ ਆ, ਉਹਨਾਂ ਨੇ ਕੰਮ ਵਿਗਾੜਿਆ ਸੀ।
0: ਜੀ ਬਿਲਕੁਲ, ਅਸੀਂ ਕੋਸ਼ਿਸ਼ ਕੀਤੀ ਸੀ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੀ, ਪਰ ਜਿੱਦਾਂ ਆਪਾਂ ਨੂੰ ਸਭ ਨੇ ਦੱਸਿਆ ਕਿ ਮੌਸਮ ਖਰਾਬ ਹੋਣ ਕਰਕੇ ਟੈਕਨੀਕਲ ਸਮੱਸਿਆਵਾਂ ਆ ਗਈਆਂ, ਨੈਟਵਰਕ ਨਹੀਂ ਆਏ ਤੇ ਪ੍ਰੋਗਰਾਮ ਤੁਹਾਡੇ ਤੱਕ ਨਹੀਂ ਪਹੁੰਚ ਸਕਿਆ। ਖੇਮਾ ਦੇ ਜਾਚਕ ਹਾਂ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਪਾਂ ਨੂੰ ਸਭ ਪਾਰਲੀਮੈਂਟ ਦੇ ਵਿੱਚ ਜਿਹੜਾ ਨੀਟ ਪੇਪਰ ਲੀਕ ਦਾ ਮਾਮਲਾ, ਉਹਦੇ ਬਾਬਤ ਬਿੱਲ ਪਾਸ ਹੋ ਗਿਆ। ਦੂਜੇ ਪਾਸੇ ਨੌਜਵਾਨਾਂ ਦੇ ਨਾਲ ਜਿਹੜੀ ਮਾਰ ਕੁਟਾਈ ਹੋਈ ਹੈ, ਉਹ ਵੀ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ। ਇਹ ਦੋਵੇਂ ਜਿਹੜੇ ਮਸਲੇ ਨੇ, ਇਹਨਾਂ ਬਾਰੇ ਤਫਸੀਲ ਜਿਹੜੀ ਹੈ ਉਹ ਤੁਹਾਡੇ ਤੋਂ ਜਾਣਨਾ ਚਾਹਾਂਗੇ।
1: ਦੇਖੋ, ਸਰਕਾਰ ਨੇ ਜਿਸ ਤਰ੍ਹਾਂ ਇਹਨੂੰ ਪਾਰਲੀਮੈਂਟ ਦੇ ਵਿੱਚ ਦੇਖਿਆ, ਉਹ ਤਰੀਕਾ ਠੀਕ ਨਹੀਂ। ਤੁਸੀਂ ਸਮਝ ਲਓ ਕਿ ਸਰਕਾਰ ਨੇ ਲੱਕ ਬਚਾ ਲਿਆ ਟੁੱਟਣ ਤੋਂ, ਤੇ ਨੱਕ ਨਹੀਂ ਬਚਾ ਸਕੀ। ਨੱਕ ਇਸ ਕਰਕੇ ਨਹੀਂ ਬਚਾ ਸਕੀ, ਜਿੰਨੀ ਭੰਡੀ ਉੱਥੇ ਪਾਰਲੀਮੈਂਟ ਹੋਈ ਤੇ ਜਿੰਨੀ ਬਾਹਰ ਹੋਈ, ਤੇ ਦੁਨੀਆਂ ਭਰ ਦੇ ਵਿੱਚ ਜਿਹੜਾ ਜਲੂਸ ਨਿਕਲਿਆ ਕਿ ਇਹਨਾਂ ਦੀ ਰੈਡੀਕਲ ਐਕਸ਼ਨ ਫੋਰਸ ਨੇ ਕਿੱਦਾਂ ਦਾ ਰੈਡੀਕਲਿਜ਼ਮ ਵਿਖਾਇਆ ਲੜਕੀਆਂ ਨੂੰ ਕੁੱਟਣ ਵੇਲੇ, ਖਾਸ ਕਰਕੇ ਉਹਨਾਂ ਦੇ ਖਾਸ ਥਾਵਾਂ ਦੇ ਉੱਤੇ ਡੰਡੇ ਮਾਰਨ ਜਾਂ ਡੰਡਿਆਂ ਦੀਆਂ ਹੁੱਚਾਂ ਮਾਰਨ ਦਾ ਤੇ ਮਾਰ ਕੇ ਹੱਸਣ ਦਾ, ਉਹਦਾ ਭਾਰਤ ਦੀ ਬਦਨਾਮੀ ਬਹੁਤ ਹੋਈ। ਇਹਨਾਂ ਦੀ ਭਾਜਪਾ ਦੇ ਅੰਦਰੋਂ ਵੀ ਉਹਦਾ ਵਿਰੋਧ ਹੋਇਆ, ਔਰ ਇਸ ਵਿਰੋਧ ਦਾ ਕਰਕੇ ਪਾਰਲੀਮੈਂਟ ਚ ਸਥਿਤੀ ਇਸ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋਵੇਂ ਜਾਣੇ, ਨਰਿੰਦਰ ਮੋਦੀ ਵੀ ਤੇ ਅਮਿਤ ਸ਼ਾਹ ਵੀ, ਪਾਰਲੀਮੈਂਟ ਦੇ ਦੋਵਾਂ ਹਾਊਸਾਂ ਚ, ਨਾ ਲੋਕ ਸਭਾ ਚ ਤੇ ਨਾ ਰਾਜ ਸਭਾ ਚ ਹਾਜ਼ਰ ਨੀ ਹੋਏ। ਸਾਰੀ ਆਪੋਜੀਸ਼ਨ ਕਹਿੰਦੀ ਰਹੀ ਹੁਣ ਲੋਕਾਂ ਤੋਂ ਬੈਠਿਆਂ ਸਾਹਮਣੇ ਆਓ, ਤੇ ਜਵਾਬ ਇੱਕੋ ਮਿਲਦਾ ਰਿਹਾ, ਜਿਹੜੇ ਮੰਤਰੀ ਨੇ ਬਿੱਲ ਪੇਸ਼ ਕੀਤਾ ਉਹ ਆਪੇ ਜਵਾਬ ਦੇਵੇਗਾ, ਉਹਨਾਂ ਦੀ ਲੋੜ ਨੀ। ਇਹ ਕੋਈ ਤਰੀਕਾ ਨੀ ਹੁੰਦਾ, ਲੋੜ ਕਿੱਦਾਂ ਨੀ। ਜਦੋਂ ਇਹ ਸਾਰਾ ਕੁਛ ਹੋ ਗਿਆ, ਉਹਦੇ ਬਾਅਦ ਪ੍ਰਧਾਨ ਮੰਤਰੀ ਨੇ ਇੱਕ ਲਾਈਵ ਟੈਲੀਕਾਸਟ ਵਿੱਚ ਕਿਹਾ ਕਿ ਜਿਹੜੀ ਪੇਪਰ ਲੀਕੇਜ ਆ ਉਹ ਤੇ ਭਾਰਤ ਦੇ ਸਾਰੇ ਰਾਜਾਂ ਚ ਹੁੰਦੀ ਆ, ਬੜਾ ਚਿੰਤਾ ਦਾ ਵਿਸ਼ਾ ਨਹੀਂ ਹੋਣੀ ਚਾਹੀਦੀ। ਸਾਡੀ ਸਰਕਾਰ ਨੇ ਬਿੱਲ ਪਾਸ ਕਰ ਦਿੱਤਾ, ਅੱਗੇ ਤੋਂ ਜੇ ਕੋਈ ਇਹੋ ਜਿਹੀ ਹਰਕਤ ਕਰੇਗਾ, ਪੇਪਰ ਲੀਕੇਜ ਕਰੇਗਾ, ਉਹਨੂੰ ਉਮਰ ਕੈਦ ਤੱਕ ਵੀ ਹੋ ਸਕਦੀ ਹੈ ਤੇ 10 ਕਰੋੜ ਰੁਪਏ ਜੁਰਮਾਨਾ ਵੀ ਹੋ ਸਕਦਾ। ਇੱਦਾਂ ਦੀਆਂ ਕਹਾਣੀਆਂ ਪਾਈਆਂ, ਪਰ ਪੇਪਰ ਲੀਕੇਜ ਰੋਕਣ ਵਾਲੇ ਕੀ ਪ੍ਰਬੰਧ ਕੀਤੇ ਗਏ ਇਹ ਨਹੀਂ ਦੱਸਿਆ। ਸਜਾਵਾਂ ਦੱਸ ਦੇਣੀਆਂ ਕਿੰਨੀਆਂ ਇੰਨੀਆਂ ਦਿਆਂਗੇ, ਕੱਲੀਆਂ ਸਜਾਵਾਂ ਨਾਲ ਨਹੀਂ ਸਰਦਾ, ਇਹ ਦੱਸਣਾ ਚਾਹੀਦਾ ਕਿ ਅੱਗੇ ਤੋਂ ਰੋਕਣ ਵਾਸਤੇ ਕੀ ਪ੍ਰਬੰਧ ਕੀਤਾ ਗਿਆ। ਸਰਕਾਰ ਇਸ ਮਾਮਲੇ ਦੇ ਵਿੱਚ ਖੁੱਲ ਕੇ ਜਵਾਬ ਨਹੀਂ ਦੇ ਸਕੀ, ਪਰ ਜਿਹੜਾ ਮੈਂ ਕਿਹਾ ਲੱਕ ਟੁੱਟਣ ਤੋਂ ਬਚਾ ਲਿਆ ਉਹ ਇਹ ਕਿ ਇਹਨਾਂ ਦੇ ਕੋਲ ਬਹੁਤ ਸੰਮਤੀ ਹੈ ਪਾਰਲੀਮੈਂਟ ਚ, ਜਿਹੜਾ ਬਿੱਲ ਇਹ ਪਾਸ ਕਰਨਾ ਚਾਹੁੰਦੇ ਸੀ ਉਹ ਇਹਨਾਂ ਨੇ ਕਰਵਾ ਲਿਆ, ਉਹਦੇ ਚ ਇਹਨਾਂ ਦਾ ਬਚਾਅ ਹੋ ਹੀ ਜਾਣਾ ਸੀ ਤੇ ਹੋ ਗਿਆ। ਭਾਈਵਾਲ ਵੀ ਇਹਨਾਂ ਦੇ ਨਾਲ ਪੱਕੇ ਲੱਗੇ ਨੇ, ਉਹ ਟਿਕੇ ਜਾਂਦੇ ਟਿਕੇ ਰਹਿਣੇ ਆ, ਕਿਉਂਕਿ ਉਹਨਾਂ ਨੂੰ ਵੀ ਹਕੂਮਤਾਂ ਦੀ ਲੋੜ ਹੈ, ਕੁਰਸੀਆਂ ਦੀ ਲੋੜ ਹੈ, ਉਹ ਪਾਸਾ ਨਹੀਂ ਵਰਤਦੇ। ਉਧਰ ਸੁਪਰੀਮ ਕੋਰਟ ਵਿਚ ਇਸ ਮੁੱਦੇ ਤੇ ਬਹਿਸ ਹੋਈ, ਉੱਥੇ ਦੱਸਿਆ ਗਿਆ ਕਿ ਪੈਲਟ ਗੰਨ ਦੇ ਸ਼ਰੇ ਵੱਜ ਕੇ ਇੱਕ ਮੁੰਡੇ ਦੀ

0: ਚੱਕ ਖਰਾਬ ਹੋ ਗਈ ਹੈ ਸ਼ਾਇਦ ਉਹ ਸਾਰੀ ਉਮਰ ਦੇਖ ਨਾ ਸਕੇ। ਇਸ ਮੁੱਦੇ ਦੇ ਉੱਤੇ ਕਾਫੀ ਬਹਿਸ ਹੋਈ ਉੱਥੇ ਕਿ ਆਖਿਆ ਗਿਆ ਕਿ ਗੈਰ ਕਾਨੂੰਨੀ ਵਰਤੋਂ ਹੈ ਤੇ ਇਸ ਪੈਲਟ ਗਨ ਦੀ ਵਰਤੋਂ ਹੋਣੀ ਨਹੀਂ ਸੀ ਚਾਹੀਦੀ ਤੇ ਅਜੇ ਤੱਕ ਦੱਸਦੇ ਨਹੀਂ ਕਿ ਇਹ ਹੁਕਮ ਕਿਹਨੇ ਦਿੱਤਾ ਸੀ ਕਿ ਤੁਸੀਂ ਜਾ ਕੇ ਇਹ ਪੈਲਟ ਗਨ ਚਲਾਓ। ਇਹ ਵੀ ਦੱਸਿਆ ਗਿਆ ਕਿ ਜਿਹੜੀ AK-47 ਰਾਈਫਲ ਹੈ ਇੱਥੇ ਵੀ ਚੱਲੀ ਬਿਹਾਰ ਦੇ ਵਿੱਚ ਵੀ। ਇਹ ਕਿਹਨੇ ਆਰਡਰ ਦਿੱਤਾ ਕਿ ਵਿਦਿਆਰਥੀਆਂ ਦੇ ਉੱਤੇ AK-47 ਚਲਾਓ? ਇਹਦਾ ਤੇ ਮਤਲਬ ਵੀ ਕੋਈ ਨਹੀਂ। ਇਹ ਦੋਸ਼ ਲੱਗਦਾ ਦੇਸ਼ ਦੇ ਗ੍ਰਹਿ ਮੰਤਰੀ ਤੇ ਅਮਿਤ ਸ਼ਾਹ ਦੇ ਕਿ ਉਹਦੀ ਮਰਜ਼ੀ ਦੇ ਉੱਤੇ ਪੁਲਿਸ ਵਾਲਿਆਂ ਨੇ ਕੁਝ ਕੀਤਾ। ਇਹ ਵੀ ਆਖਿਆ ਗਿਆ ਕਿ ਜਿਹੜੇ ਪੁਲਿਸ ਵਾਲੇ ਉੱਤੇ ਗਏ ਮੌਕੇ ਤੇ ਉਹਨਾਂ ਨੇ ਆਪਣੀਆਂ ਨੇਮ ਪਲੇਟਾਂ ਕਿਉਂ ਲਾਹਤੀਆਂ, ਬਗੈਰ ਪਲੇਟਾਂ ਤੋਂ ਕਿਉਂ ਉਹਨਾਂ ਨੇ ਸਾਰੀ ਕਾਰਵਾਈ ਕੀਤੀ। ਤੇ ਇਹ ਵੀ ਆਖਿਆ ਗਿਆ ਕਿ ਉਹਨਾਂ ਦੇ ਵਿੱਚ ਸਿਵਲ ਡਰੈਸ ਵਿੱਚ ਪੁਲਿਸ ਵਾਲੇ ਕਿਉਂ ਗਏ? ਉਹ ਇਹਦਾ ਮਤਲਬ ਗੈਰ ਕਾਨੂੰਨੀ ਕਾਰਵਾਈ ਕਰਨ ਵਾਸਤੇ ਗਏ ਸੀ, ਇਸ ਕਰਕੇ ਉਹਨਾਂ ਨੂੰ ਆਪਣੀ ਵਰਦੀ ਲਿਖਾਉਣੀ ਪਈ। ਇਹ ਕਾਫੀ ਭਰਵੀਂ ਬਹਿਸ ਤੋਂ ਬਾਅਦ ਉੱਥੇ ਸੁਪਰੀਮ ਕੋਰਟ ਚ ਮੰਗ ਕੀਤੀ ਗਈ ਕਿ ਜਿਹੜੀ ਅੱਗੇ ਤੋਂ ਪੈਲਟ ਗਨ ਆ ਉਹਦੀ ਵਰਤੋਂ ਰੋਕ ਦਿੱਤੀ ਜਾਵੇ। ਮੁੱਦਾ ਬਥੇਰੇ ਜ਼ੋਰ ਨਾਲ ਉਠਾਇਆ ਗਿਆ ਪਰ ਉੱਥੇ ਸੁਪਰੀਮ ਕੋਰਟ ਨੇ ਆਖਿਆ ਅਸੀਂ ਇਸ ਪੈਲਟ ਗਨ ਦੀ ਵਰਤੋਂ ਦੇ ਉੱਤੇ ਰੋਕ ਨਹੀਂ ਲਾ ਸਕਦੇ ਕਿਉਂਕਿ ਕੁਝ ਥਾਵਾਂ ਇਹੋ ਜਿਹੀਆਂ ਹੋ ਸਕਦੀਆਂ ਦੰਗਾ ਫਸਾਦ ਹੋਵੇ ਜਿੱਥੇ ਗੋਲੀ ਨਹੀਂ ਚਲਾਉਣੀ ਚਾਹੁੰਦੇ। ਇਹ ਪੈਲਟ ਗਨ ਨਾਲ ਕੰਮ ਸਾਰਿਆ ਜਾ ਸਕਦਾ, ਪੈਲਟ ਗਨ ਚਲਾਉਣੀ ਪੈ ਸਕਦੀ ਹੈ, ਇਹਦੀ ਰੋਕ ਪੱਕੀ ਨਹੀਂ ਅਸੀਂ ਆਖਾਂਗੇ। ਪਰ ਇੱਕ ਗੱਲ ਹੈ, ਜੋ ਕੁਝ ਦਿੱਲੀ ਚ ਹੋਇਆ ਉਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਆਰਡਰ ਕਰਤਾ ਪੈਰਾਮਿਲਟਰੀ ਫੋਰਸ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਕਿ ਉਸ ਦਿਨ ਜਿੰਨੇ ਜਵਾਨ ਉੱਥੇ ਸਨ ਤੇ ਜਿਹੜੇ ਜਿਹੜੇ ਵੈਪਨ ਉਹਨਾਂ ਦੇ ਕੋਲ ਸਨ, ਚੱਲੇ ਸੀ ਜਿਹੜੇ ਵੈਪਨ ਉਹ ਵੀ ਤੇ ਜਿਹੜੇ ਅਣਚੱਲੇ ਰਹੇ ਉਹ ਵੀ, ਉਹਨਾਂ ਸਾਰਿਆਂ ਦਾ ਰਿਕਾਰਡ ਬਚਾ ਕੇ ਰੱਖਿਆ ਜਾਵੇ। ਕੋਈ ਵੀ ਰਿਕਾਰਡ ਖਤਮ ਨਹੀਂ ਹੋਣਾ ਚਾਹੀਦਾ ਜਦ ਤੱਕ ਸਾਰੀ ਪੜਤਾਲ ਮੁਕੰਮਲ ਨਹੀਂ ਹੋ ਜਾਂਦੀ, ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਹਾਲਾਤ ਸੀ ਜਿਨ੍ਹਾਂ ਦੇ ਵਿੱਚ ਪੈਲਟ ਗਨ ਦੀ ਵਰਤੋਂ ਹੋਈ। ਪਰ ਇਹ ਵੀ ਪਤਾ ਲੱਗ ਸਕੇ ਕਿ ਪੈਲਟ ਗਨ ਦੀ ਵਰਤੋਂ ਕਰਨ ਵਾਸਤੇ ਆਰਡਰ ਕਿਹਨੇ ਦਿੱਤਾ ਸੀ। ਇਸ ਪਾਸੇ ਵੀ ਗੱਲ ਤਰਪੀ, ਵੇਖੋ ਅੱਗੋਂ ਕੀ ਹੁੰਦਾ
1: ਜੀ। ਪਨੂ ਸਾਹਿਬ, ਬੇਅਦਬੀਆਂ ਨੂੰ ਰੋਕਣ ਲਈ ਨਵੇਂ ਕਾਨੂੰਨ ਨੂੰ ਲੈ ਕੇ ਪੰਜਾਬ ਸਰਕਾਰ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਵੇਲੇ ਆਹਮੋ ਸਾਹਮਣੇ ਨੇ। ਸਰਕਾਰ ਨੇ ਡਰਾਫਟ ਪੇਸ਼ ਕੀਤਾ, ਸਰਕਾਰ ਕਹਿੰਦੀ ਹੈ ਕਿ ਜਿਹੜੇ ਸੁਧਾਰ ਕਰਨੇ ਨੇ ਅਸੀਂ ਉਹ ਕਰਤੇ ਨੇ, ਪਰ ਜਥੇਦਾਰ ਸਾਹਿਬ ਕਹਿੰਦੇ ਨੇ ਵੀ ਸਾਨੂੰ ਤੁਹਾਡੀਆਂ ਗੱਲਾਂ ਮਨਜ਼ੂਰ ਨਹੀਂ, ਮੈਨੂੰ ਤੁਹਾਡੇ ਜਿਹੜੇ ਜਵਾਬ ਨੇ ਮੈਂ ਨਹੀਂ ਉਹਨਾਂ ਨਾਲ ਸੈਟੀਸਫਾਈਡ ਹੈਗਾ। ਇਹ ਕੀ ਰੇੜਕ ਹੈ ਜੀ?
0: ਇਹ ਸਾਰਾ ਕੁਝ ਕਨਫਿਊਜ਼ ਮਾਮਲਾ। ਪੰਜਾਬ ਸਰਕਾਰ ਨੂੰ ਇਹ ਬਿੱਲ ਪਾਸ ਹੀ ਨਹੀਂ ਸੀ ਕਰਨਾ ਚਾਹੀਦਾ, ਇਹਨਾਂ ਨੂੰ ਇੱਥੇ ਚੁੱਪ ਰਹਿਣਾ ਚਾਹੀਦਾ ਸੀ। ਇੱਕ ਆਦਮੀ ਚੜਿਆ ਸੀ ਟੈਂਕੀ ਦੇ ਉੱਤੇ, ਸਾਲ ਤੋਂ ਵੱਧ ਹੋ ਗਿਆ ਉਤਰਦਾ ਨਹੀਂ ਸੀ, ਉਹ ਮੰਗ ਕਰਦਾ ਸੀ ਫਾਂਸੀ ਦੀ ਸਜ਼ਾ ਮਿਥੋ ਜਿਹੜਾ ਕੋਈ ਬੇਅਦਬੀ ਕਰਦਾ। ਇਹ ਇਸ ਮੁੱਦੇ ਨੂੰ ਉਧਰ ਭੇਜ ਦਿੰਦੇ ਜੀ ਅਕਾਲੀ ਸਰਕਾਰ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਪਾਸ ਕਰ ਗਈ ਸੀ, ਦੱਸੋ ਇਹਦੇ ਚ ਕਿਹੜੀ ਚੀਜ਼ ਵੱਧ ਘੱਟ ਕਰਨੀ ਹੈ। ਇਹਨਾਂ ਨੇ ਉਧਰ ਆਖਿਆ ਨੀ, ਆਪਣੇ ਤੌਰ ਤੇ ਉਹ ਚ ਦੋ ਤਿੰਨ ਅਮੈਂਡਮੈਂਟਸ ਕਰ ਦਿੱਤੀਆਂ, ਉਹਨਾਂ ਨੂੰ ਬਹਾਨਾ ਮਿਲ ਗਿਆ। ਜਦਕਿ ਅਕਾਲੀਆਂ ਨੇ ਜਿਹੜਾ ਪਾਸ ਕੀਤਾ ਸੀ ਨੁਕਸ ਤਾਂ ਉਹਦੇ ਵਿੱਚ ਵੀ ਸੀ, ਉਹਦੇ ਵਿੱਚ ਜ਼ਿਆਦਾ ਨੁਕਸਾਨ, ਤੇ ਇਸੇ ਕਰਕੇ ਵਾਰ ਵਾਰ ਕਰਨਾ ਪੈ ਰਿਹਾ। ਉਹ ਕਦੇ ਕਹਿੰਦੇ ਜੀ ਸ਼੍ਰੋਮਣੀ ਕਮੇਟੀ ਦੀ ਸਲਾਹ ਨਾਲ ਅਕਾਲੀ ਸਰਕਾਰ ਨੇ ਕੀਤਾ ਸੀ, ਕਦੇ ਕਹਿੰਦੇ ਸਰਕਾਰ ਨੇ ਕਰਤਾ ਸ਼੍ਰੋਮਣੀ ਕਮੇਟੀ ਦੀ ਮਨਜ਼ੂਰੀ ਦਿੱਤੀ ਸੀ, ਇਹਨਾਂ ਦੇ ਮਤੇ ਕੀ ਹੈ ਕਿਸੇ ਨੂੰ ਪਤਾ ਨੀ। ਹੁਣ ਇਹ ਸਰਕਾਰ ਨੇ ਜਦੋਂ ਕੀਤਾ ਉਹ ਇੱਕ ਕਿਸਮ ਦਾ ਵਕਾਰ ਦਾ ਸਵਾਲ ਬਣ ਗਿਆ ਸਰਕਾਰ ਦਾ ਤੇ ਅਕਾਲੀਆਂ ਦਾ ਟਕਰਾਅ, ਤੇ ਅਕਾਲੀਆਂ ਦਾ ਟਕਰਾਅ ਸਿੱਧਾ ਅਕਾਲੀਆਂ ਦਾ ਨੀ, ਅਕਾਲ ਤਖ਼ਤ ਦੇ ਰਾਹੀਂ ਟਕਰਾਅ ਬਣੀ ਜਾਂਦਾ ਹਰ ਗੱਲ ਤੇ ਆ। ਆਨੰਦਪੁਰ ਸਾਹਿਬ ਦੇ ਵਿੱਚ ਇੱਕ ਹੈਰੀਟੇਜ ਸਟਰੀਟ ਬਣਾਉਣੀ, ਉਹ ਬਣਾਉਣ ਲੱਗੇ ਤੇ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਕਤਾ, ਉਹਨੂੰ ਦਿੱਤਾ ਅਸੀਂ ਸਹਿਮਤ ਨਹੀਂ ਜੀ। ਹੁਣ ਉਹਦੇ ਵਾਸਤੇ ਵੀ ਇੱਕ ਕਮੇਟੀ ਬਣਾਉਣੀ ਪਈ ਹੈ ਜਿਹਦੇ ਚ ਦੋ ਕਾਰ ਸੇਵਾ ਵਾਲੇ ਸੰਤ ਵੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਵੀ ਹੈ। ਉਹਦੇ ਬਾਵਜੂਦ ਮੈਨੂੰ ਪਤਾ ਕਿ ਉਹ ਮਸਲਾ ਕਿਸੇ ਪਾਸੇ ਲੱਗਣਾ ਨਹੀਂ, ਕਿਉਂਕਿ ਦੋਵਾਂ ਧਿਰਾਂ ਦੀ ਸਿਆਸੀ ਲੋੜ ਵੱਖੋ ਵੱਖਰੀ ਆ, ਇਸ ਕਰਕੇ ਗੱਲ ਲਟਕਦੀ ਰਹਿਣੀ। ਇਹ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਤਤਕਾਲ ਬਿੱਲ ਦਾ ਜਿਹੜਾ ਗੁਰਸੋਧ ਬਿੱਲ ਨਾ ਪਾਸ ਕੀਤਾ, ਉਹਦੇ ਉੱਤੇ ਵੀ ਜਦੋਂ ਸਾਰੇ MLAs ਨੂੰ ਸੱਦ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਹਿ ਤਾ ਇੱਕ ਮਹੀਨੇ ਦੇ ਅੰਦਰ ਅੰਦਰ

0: ਗੁਰਦੁਆਰੇ ਜਾ ਕੇ ਸੋਧ ਕਰੋ। ਉਹਨਾਂ ਸਾਰਿਆਂ ਨੇ ਮਹੀਨੇ ਤੱਕ ਵੇਟ ਕੀਤੀ। ਅਕਾਲ ਤਖ਼ਤ ਦੇ ਜਥੇਦਾਰ ਨੇ ਮਹੀਨਾ ਪੂਰਾ ਹੋਣ ਤੋਂ ਦੋ ਦਿਨ ਪਹਿਲਾਂ ਉਸ ਕਮੇਟੀ ਦੇ ਚੇਅਰਮੈਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਕਹਿ ਦਿੱਤਾ, ਚੇਅਰਮੈਨ ਸਾਹਿਬ ਆਪਣੀ ਸਰਕਾਰ ਨੂੰ ਕਹਿ ਦਿਓ 29 ਤਰੀਕ ਕਰੀ ਆ ਮਹੀਨਾ ਪੂਰਾ ਹੋ ਜਾਣਾ, ਅਸੀਂ ਕਰਦੇ ਨੀ ਕੁਛ ਵੀ। ਉਹਨੇ ਆਖਿਆ ਜੀ ਮੈਂ ਤੁਹਾਡਾ ਸੁਨੇਹਾ ਪਹੁੰਚਾ ਦੂੰਗਾ। ਮਹੀਨਾ ਪੂਰਾ ਹੋਣ ਤੋਂ ਅਗਲੇ ਦਿਨ ਉਹਨਾਂ ਜਾ ਕੇ ਇੱਕ ਉੱਥੇ ਡਰਾਫਟ ਪੇਸ਼ ਕਰਤਾ ਜੀ, 3 ਅਗਸਤ ਨੂੰ ਵਿਧਾਨ ਸਭਾ ਸੈਸ਼ਨ ਸੱਦਿਆ, ਉਸ ਸੈਸ਼ਨ ਚ ਅਸੀਂ ਆਹ ਸੋਧਾ ਕਰਨ ਲੱਗੇ। ਅਕਾਲ ਤਖ਼ਤ ਦੇ ਸਕੱਤਰੇਤ ਨੇ ਰੱਖ ਲਿਆ, ਅਗਲੇ ਦਿਨ ਜਥੇਦਾਰ ਸਾਹਿਬ ਨੇ ਪੜ੍ਹ ਕੇ ਤੇ ਇਹ ਬਿਆਨ ਦੇ ਦਿੱਤਾ ਕਿ ਅਸੀਂ ਇਹਦੇ ਨਾਲ ਸਹਿਮਤ ਨੀ, ਇਹ ਜੋ ਮਰਜ਼ੀ ਕਰ ਲੈਣ, ਜਥੇਦਾਰ ਸਾਹਿਬ ਨੇ ਸਹਿਮਤ ਨਹੀਂ ਹੋਣਾ। ਜਿਹੜਾ ਆਮ ਪ੍ਰਭਾਵ ਹੈ, ਮੈਂ ਨਹੀਂ ਕਹਿੰਦਾ, ਇਹ ਜਿਹੜਾ ਆਮ ਲੋਕਾਂ ਚ ਪ੍ਰਭਾਵ ਹੈ, ਉਹ ਇਸ ਕਰਕੇ ਕਿ ਇੱਥੇ ਜਿੰਨੇ ਜਥੇਦਾਰ ਆਉਂਦੇ ਨੇ ਪਿਛਲੇ ਸਮੇਂ ਚ ਵੀ ਇਹ ਵੇਖਿਆ ਗਿਆ, ਉਹ ਵੱਖ ਵੱਖ ਸਿਆਸੀ ਧਿਰਾਂ ਨਾਲ ਕਿਸੇ ਨਾ ਕਿਸੇ ਕਿਸਮ ਦੀ ਕੋਈ ਸਹਿਮਤ ਹੁੰਦੀ ਹੈ। ਇੱਥੇ ਜਥੇਦਾਰ ਉਹ ਆਏ ਜਿਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਤੇ ਹੋਰ 4 ਜਥੇਦਾਰਾਂ ਨੂੰ, ਸਿੰਘ ਸਾਹਿਬਾਨ ਨੂੰ, ਪੰਜਾਂ ਨੂੰ ਇੱਕੋ ਗੱਡੀ ਚ ਬਿਠਾ ਕੇ ਤੇ ਅਕਾਲੀ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਲੈ ਗਏ ਤੇ ਉੱਥੇ ਜਾ ਕੇ ਰੁਕਤਾ ਦੇ ਕੇ ਆਖਿਆ ਆ ਹਿੰਦੀ ਦਾ ਰੁਕਤਾ ਜਾ ਕੇ ਪੰਜਾਬੀ ਚ ਕਰਕੇ ਇਹਨੂੰ ਹੁਕਮਨਾਮਾ ਬਣਾ ਦਿਓ। ਉਹਨਾਂ ਜਾ ਕੇ ਬਣਾ ਦਿੱਤਾ ਸੀ। ਅੱਜ ਇਹ ਕਹਿੰਦੇ ਸਰਕਾਰ ਦਾ ਦਖਲ ਦੇਣ ਦਾ ਹੱਕ ਨਹੀਂ, ਉਦੋਂ ਵੀ ਤੇ ਸਰਕਾਰ ਹੀ ਸੀ, ਉਹਦਾ ਦਖਲ ਦੇਣ ਦਾ ਹੱਕ ਇਸ ਕਰਕੇ ਸੀ ਕਿ ਅਕਾਲੀ ਮੁੱਖ ਮੰਤਰੀ ਸੀ। ਉਦੋਂ ਜਿੰਨੀਆਂ ਕੁ ਗੱਲਾਂ ਹੋਈਆਂ ਨੇ, 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋ ਗਏ, ਉਹ 2013-14 ਤੋਂ ਮਾਮਲਾ ਤੁਰਿਆ ਆਉਂਦਾ ਜਦੋਂ ਅਕਾਲੀ ਸਰਕਾਰ ਸੀ। ਹੁਣ ਇਹ ਕਹਿੰਦੇ ਜੀ ਤੁਸੀਂ ਉਹਦੀ ਗੱਲ ਨਾ ਕਰੋ, ਤੇ ਜੇ ਗੱਲ ਨੀ ਕਰਨੀ ਤੇ ਫਿਰ 328 ਸਰੂਪ ਹੋਣ ਜਾਂਚ ਵਾਸਤੇ ਅਕਾਲੀ ਸਰਕਾਰ ਦੇ ਹੁੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਕਿਉਂ ਬਣਾਈ ਸੀ? ਉਹ ਵੀ ਨਹੀਂ ਸੀ ਬਣਾਉਣੀ ਚਾਹੀਦੀ। ਇਸ ਵੇਲੇ ਜਿੱਥੇ ਜਾ ਕੇ ਗੱਲ ਲਟਕੀ ਆ, ਪੰਜਾਬ ਦੇ ਆਮ ਲੋਕਾਂ ਦੀ ਰਾਏ ਹੈ ਕਿ ਮਸਲਾ ਨਿਬੇੜਨਾ ਚਾਹੀਦਾ, ਗੱਲ ਬਹੁਤੀ ਲਮਕਾਉਣੀ ਨਹੀਂ ਚਾਹੀਦੀ। ਪਰ ਜਿਹਨਾਂ ਲਮਕਾਉਣੀ ਉਹ ਇਸ ਵਾਰ ਵੇਖਦੇ ਲੋਕ ਕੀ ਚਾਹੁੰਦੇ, ਕੋਈ ਵੇਖਦੇ ਸਾਡੀ ਰਾਜਨੀਤੀ ਕੀ ਚਾਹੁੰਦੀ ਹੈ, ਉਹਦੇ ਹਿਸਾਬ ਨਾਲ ਚੱਲਦੇ ਆ। ਇੱਥੇ ਜਾ ਕੇ ਗੱਲ ਫਿਰ ਅਟਕ ਜਾਂਦੀ ਹੈ। ਹੁਣ ਜੇ ਇਹ ਕੁਛ ਕਰ ਵੀ ਦੇਣ, ਉਹ ਫਿਰ ਆਖਣਗੇ ਅਸੀਂ ਨੀ ਸਹਿਮਤ, ਤੇ ਰਿੜਕਾ ਹੀ ਪਿਆ ਰਹੇਗਾ। ਅੱਗੋ ਚੋਣਾਂ ਤੁਰੀਆਂ ਹੁੰਦੀਆਂ, ਚੋਣਾਂ ਚ ਮੁੱਦਾ ਬਣਾਈ ਜਾਣਗੇ ਸਾਰੇ। ਇੱਧਰੋਂ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦਾ ਲੀਡਰ, ਉਹਨਾਂ ਨੇ ਪਿਛਲੇ ਦਿਨੀ ਅਕਾਲ ਤਖ਼ਤ ਸਾਹਿਬ ਤੇ ਬੇਨਤੀ ਕਰਤੀ, ਤੁਸੀਂ ਤਾਂ ਜੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਨੂੰ ਪੰਥ ਦੋਖੀ ਡਿਕਲੇਅਰ ਕੀਤਾ, ਗੁਰੂ ਦੋਖੀ ਡਿਕਲੇਅਰ ਕੀਤਾ, ਤੇ ਵਿਧਾਨ ਸਭਾ ਦਾ ਸੈਸ਼ਨ ਹੋਇਆ ਤੇ ਉਹਨੇ ਤੇ ਉੱਥੇ ਹੋਣਾ, ਤੇ ਅਸੀਂ ਉੱਥੇ ਜਾਈਏ ਕਿ ਨਾ ਜਾਈਏ? ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਆਖਿਆ ਤੁਸੀਂ ਚਲੇ ਜਾਓ, ਜੇ ਨਹੀਂ ਜਾਂਦੇ ਤਾਂ ਵੀ ਬੁਰਾ ਲੱਗਦਾ, ਅਸੀਂ ਜਾਂਦੇ ਆ, ਇਹ ਵੀ ਮਸਲਾ ਬਣ ਸਕਦਾ ਕੱਲ ਨੂੰ ਅਵਗਿਆ ਦਾ। ਉਹਨਾਂ ਨੇ ਕਹਿ ਤਾ ਚਲ ਜਾਓ। ਅੱਜ ਇੱਕ ਅਖਬਾਰ ਇਹੋ ਜਿਹਾ ਜਿਹੜਾ ਕਦੇ ਵੀ ਅਕਾਲੀਆਂ ਦੇ ਖਿਲਾਫ ਨਹੀਂ ਰਿਹਾ, ਉਹਨਾਂ ਨੇ ਰਿਪੋਰਟ ਲਾਈ ਆ ਕਿ ਇਹਦਾ ਮਤਲਬ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਇੱਕ ਕਿਸਮ ਦੀ ਢਿੱਲ ਦੇ ਦਿੱਤੀ ਆ ਕਿ ਜਿਹਨੇ ਜਾਣਾ ਮੁੱਖ ਮੰਤਰੀ ਨੂੰ ਮਿਲ ਮੁਲ ਲਓ, ਕੋਈ ਫਰਕ ਨਹੀਂ ਪੈਂਦਾ। ਜਿੱਥੇ ਲੋੜ ਜਾਪਦੀ ਹੈ ਢਿੱਲ ਦੇ ਵੀ ਦਿੰਦੇ, ਜਿੱਥੇ ਨਹੀਂ ਲੋੜ ਜਾਪਦੀ ਢਿੱਲ ਨਹੀਂ ਦਿੰਦੇ। ਪਿਛਲੇ ਸਮੇਂ ਚ ਵੀ ਹੁਣ ਇਹੋ ਹੁੰਦਾ ਆ, ਹੁਣ ਵੀ ਇਹੋ ਹੋਣਾ। ਆਮ ਲੋਕਾਂ ਦੀ ਰਾਏ ਅੱਗੇ ਮਸਲਾ ਮੁਕਾ ਦੇਣਾ ਚਾਹੀਦਾ
1: ਜੀ। ਪੰਨੂ ਸਾਹਿਬ, ਜਦੋਂ ਪੰਜਾਬ ਕਾਂਗਰਸ ਵੱਲ ਦੇਖੀਦਾ ਤੇ ਆਪ ਮੁਹਾਰੇ ਮਨ ਚ ਆਉਂਦਾ ਵੀ ਆਪੇ ਫਾਥੜੀਏ, ਤੈਨੂੰ ਕੌਣ ਛਡਾਵੇ? ਇਹਨਾਂ ਦੇ ਆਪ ਸਹੇੜੇ ਕਲੇਸ਼ ਜਿਹੜੇ ਨੇ ਮੁੱਕਦੇ ਨਹੀਂ, ਸਗੋਂ ਕਲੇਸ਼ ਵਾਲੇ ਬੱਦਲ ਹੋਰ ਗੂੜੇ ਹੋਈ ਜਾਂਦੇ ਆ। ਕੀ ਸਥਿਤੀ ਹੈ ਜੀ ਇਸ ਵੇਲੇ ਇਹਨਾਂ ਦੀ?
0: ਉਹਦੇ ਵਿੱਚ ਇਸ ਤਰ੍ਹਾਂ ਕਿ ਪੰਜਾਬ ਦੇ ਕਾਂਗਰਸ ਦੇ ਲੀਡਰਾਂ ਨੂੰ ਇਹ ਸਮਝ ਨਹੀਂ ਆਉਂਦੀ ਤੇ ਚੋਣਾਂ ਸਿਰ ਤੇ ਆਈਆਂ ਖੜੀਆਂ ਨੇ ਤੇ ਇਹ ਜਿਸ ਤਰ੍ਹਾਂ ਦੀ ਖੇਡ ਆਉਣ ਲੱਗੇ ਹੋਏ ਨੇ, ਉਹਦਾ ਮਾੜਾ ਪ੍ਰਭਾਵ ਜਾ ਰਿਹਾ। ਇਸ ਪਾਰਟੀ ਨੂੰ ਇਸ ਵੇਲੇ ਚੋਣਾਂ ਦੀ ਤਿਆਰੀ ਕਰਨੀ ਚਾਹੀਦੀ। ਪਰਸੋਂ ਤੇ ਚੌਥ ਦੋ ਦਿਨ ਬੜਾ ਤਮਾਸ਼ਾ ਹੋਇਆ। ਚੌਥ ਉੱਥੇ ਪੰਜਾਬ ਦੇ ਕਾਂਗਰਸੀਆਂ ਦਾ ਇੱਕ ਗਰੁੱਪ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮੁਜ਼ਾਹਰਾ ਕਰਦਾ ਪਿਆ ਸੀ ਪਾਰਲੀਮੈਂਟ ਭਵਨ ਦੇ ਬਾਹਰ, ਤੇ ਦੂਸਰਾ ਗਰੁੱਪ ਲੰਚ ਦੇ ਉੱਤੇ ਆਪਣੇ ਵਿਰੋਧੀ ਮੀਟਿੰਗ ਕਰਦਾ ਪਿਆ ਸੀ। ਤੇ ਉਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਜਿਹੜੀ ਵੀਡੀਓ ਜਾਰੀ ਕੀਤੀ, ਉਹ ਵੀਡੀਓ ਚਲੋ ਬਾਕੀ ਸਾਰਾ ਠੀਕ ਹੈ, ਉਹ ਚ ਇੱਕ ਗਾਣਾ ਵੀ ਫਿੱਟ ਕਰਤਾ, ਪਰ ਇੱਕ ਲਫ਼ਜ਼ ਨਾਲ ਲਾਤਾ ਕਿ ਸਾਡੇ ਚ ਕੋਈ ਖਾਚਰ ਨਹੀਂ, ਕਿ ਪਤਾ ਨੀ ਕਿਹਨੇ ਲਾਤਾ, ਕਿਉਂ ਲਾਤਾ, ਉਹਦਾ ਵੀ ਬੜਾ ਰੌਲਾ ਪਿਆ। ਹੁਣ ਕੱਲ ਪਰਸੋਂ ਫਿਰ ਬਾਅਦ ਵਿੱਚ ਅਚਾਨਕ ਜਾ ਕੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਚ ਫਰੀਦਕੋਟ ਫਾਰਮੇਸੀ ਪੇਪਰ ਲੀਕੇਜ ਦੇ ਖਿਲਾਫ਼ ਧਰਨਾ ਲੱਗ ਗਿਆ।

0: ਇਹ ਧਰਨਾ ਲਾਉਣ ਗਿਆ ਫਰੀਦਕੋਟ ਤੇ ਫਰੀਦਕੋਟ ਦਾ ਜ਼ਿਲ੍ਹੇ ਦਾ ਕਾਂਗਰਸ ਦਾ ਪ੍ਰਧਾਨ ਉੱਥੇ ਆਇਆ ਨੀ, ਉਹ ਕਹਿੰਦਾ ਮੈਨੂੰ ਸੱਦਿਆ ਹੀ ਨੀ, ਮੈਨੂੰ ਦੱਸਿਆ ਵੀ ਨੀ ਨਾ ਤੇ ਮੈਂ ਉੱਥੇ ਕਿੱਦਾਂ ਚੱਲ ਜਾ। ਉਹ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜੇ ਦਾ ਨਾਲ, ਉਹਨੇ ਕਹਿਤਾ ਕਿ ਅਸੀਂ ਤੇ ਵੀਰਵਾਰ ਦਾ ਧਰਨਾ ਰੱਖਿਆ ਸੀ, ਅਖਬਾਰਾਂ ਚ ਆ ਚੁੱਕਾ ਸੀ ਤੇ ਚਰਨਜੀਤ ਸਿੰਘ ਚੰਨੀ ਨੇ ਸਾਡੇ ਧਰਨੇ ਨੂੰ ਸਾਬੋਤਾਜ ਕਰਨ ਵਾਸਤੇ ਧਰਨਾ ਲਾਇਆ। ਉਹਨਾਂ ਨੇ ਕੇਂਦਰ ਨੂੰ ਸ਼ਿਕਾਇਤ ਭੇਜੀ ਤੇ ਭੜਕੇ ਅਸੀਂ ਧਰਨਾ ਲਾਉਣਾ ਇੱਕ ਦਿਨ ਪਹਿਲਾਂ ਲਾਇਆ। ਕੇਂਦਰ ਨੇ ਕਿਹਾ ਤੁਹਾਨੂੰ ਤੁਸੀਂ ਦੋਵੇਂ ਨਾ ਲਾਓ, ਦੋਵੇਂ ਨਾ ਲਾਓ ਜੇ ਆ ਕੇ ਚਰਨਜੀਤ ਸਿੰਘ ਚੰਨੀ ਚ ਆਪਣਾ ਧਰਨਾ ਲਾ ਗਿਆ। ਅਸਲ ਵਿੱਚ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜੇ ਨੇ ਰੋਕ ਦਿੱਤਾ ਕਿ ਤੁਸੀਂ ਨਾ ਲਾਓ। ਇਹਦੇ ਨਾਲ ਇਹਨਾਂ ਦੀ ਜਿਹੜੀ ਅੰਦਰ ਦੀ ਲੜਾਈ ਆ ਉਹ ਹੁਣ ਆਮ ਪਬਲਿਕ ਦੇ ਵਿੱਚ ਆਉਂਦੀ ਜਾਂਦੀ ਹੈ। ਇਹ ਪੁਰਾਣੀਆਂ ਗੱਲਾਂ ਵੀ ਕੱਢ ਪੈਂਦੇ ਆ, ਚਰਚਾ ਇਹ ਵੀ ਚੱਲਣ ਡਈ ਆ ਕਿ ਜਦੋਂ ਮੁੱਖ ਮੰਤਰੀ ਬਣਾਇਆ ਚਰਨਜੀਤ ਸਿੰਘ ਚੰਨੀ ਨੂੰ, ਇਹਦੇ ਨਾਲ ਤੇ ਵਿਧਾਇਕ ਹੈਗੇ ਨੀ ਸੀ। ਜਦੋਂ ਵੋਟਾਂ ਪਈਆਂ ਤੇ 78 ਵਿਧਾਇਕ ਸੀ ਕਾਂਗਰਸ ਦੇ, ਉਹਨਾਂ ਚੋਂ 42 ਵੋਟਾਂ ਤੇ ਪੈ ਗਈਆਂ ਸੀ ਇਕੱਲੇ ਸੁਨੀਲ ਜਾਖੜ ਨੂੰ, ਜਿਹਨੂੰ ਇਸ ਕਰਕੇ ਨੀ ਬਣ ਦਿੱਤਾ ਕਿ ਹਿੰਦੂ ਆ। ਜੇ ਹਿੰਦੂ ਵਾਲੀ ਗੱਲ ਸੀ ਤੇ ਪਹਿਲਾਂ ਹੀ ਉਹਦੇ ਨਾਂ ਤੇ ਵੋਟਾਂ ਕਿਉਂ ਪਾਈਆਂ ਸੀ? ਉਹ ਫਿਰ ਗੁੱਸੇ ਦਾ ਮਾਰਿਆ ਜਦੋਂ ਬੋਲਿਆ ਤੇ ਇਹਨਾਂ ਨੇ ਹੁਣ ਤੰਗ ਕਰਨਾ ਸ਼ੁਰੂ ਕਰਤਾ, ਛੱਡ ਕੇ ਪਾਰਟੀ ਤੇ ਭਾਜਪਾ ਚਲਾ ਗਿਆ। ਦੂਸਰੇ ਨੰਬਰ ਦਾ ਲੀਡਰ ਸੀ ਇਹ ਸੁਖਜਿੰਦਰ ਸਿੰਘ ਰੰਧਾਵਾ, ਇਹਦੇ ਪੱਖ ਚ 18 ਵੋਟਾਂ ਗਈਆਂ ਸੀ। ਇਹਦਾ ਵਿਰੋਧ ਕਰਤਾ ਨਵਜੋਤ ਸਿੰਘ ਸਿੱਧੂ ਨੇ, ਜਿਹਨੂੰ ਸਿਰਫ 6 ਵੋਟਾਂ ਪਈਆਂ ਸੀ। 6 ਵੋਟਾਂ ਵਾਲੇ ਨਵਜੋਤ ਸਿੰਘ ਸਿੱਧੂ ਨੇ ਆਖਿਆ ਜੇ ਸੁਖਜਿੰਦਰ ਸਿੰਘ ਰੰਧਾਵੇ ਨੂੰ ਮੁੱਖ ਮੰਤਰੀ ਬਣਾਇਆ ਤੇ ਮੈਂ ਤਾਂ ਘਰ ਬਹਿ ਜੂੰਗਾ, ਮੈਂ ਨਾਲ ਨਹੀਂ ਚੱਲਣਾ। ਪਾਰਟੀ ਨੇ ਉਹਦੇ ਦਬਾਅ ਥੱਲੇ ਰੋਕ ਦਿੱਤਾ ਸੀ। ਫਿਰ ਸਿੱਧੂ ਦੇ ਕਹਿਣ ਦੇ ਉੱਤੇ ਉਹਦੀ ਸਹਿਮਤੀ ਨਾਲ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਤੇ ਚੰਨੀ ਤੇ ਸਿੱਧੂ 3 ਦਿਨ ਇਕੱਠੇ ਅੰਮ੍ਰਿਤਸਰ ਦੇ ਬਾਜ਼ਾਰਾਂ ਚ ਗਲੀ ਗਲੀ ਫਿਰਦੇ ਰਹੇ ਤੇ ਚੌਥੇ ਦਿਨ ਆਪੋ ਚ ਲੜ ਪਏ, ਫਿਰ ਅੱਡੋ ਅੱਡ ਹੋ ਗਏ। ਜਦੋਂ ਕਿਸੇ ਦੀ ਕਿਸੇ ਨਾਲ ਇੱਕ ਦੂਜੇ ਨਾਲ ਬਣਨੀ ਕੋਈ ਨੀ, ਸਾਰੇ ਅੱਡੋ ਅੱਡ ਫਿਰਨਗੇ ਤੇ ਪਾਰਟੀ ਨੇ ਜਿੱਤਣਾ ਕੀ ਸੀ? ਰੁਲ ਗਏ, ਮਸਾਂ 18 ਸੀਟਾਂ ਇਹਨਾਂ ਦੀਆਂ ਆਈਆਂ ਸੀ। ਇਸ ਵਾਰੀ ਫਿਰ ਇਹਨਾਂ ਨੇ ਜਿੱਦਾਂ ਦੀ ਲੜਾਈ ਪਾ ਰੱਖੀ ਆ, ਉਸ ਲੜਾਈ ਦੇ ਵਿੱਚ ਹਰ ਕੋਈ ਇਹ ਸਮਝਦਾ ਕਿ ਆਪਣਾ ਨੁਕਸਾਨ ਕਰਾਉਣਗੇ, ਕਿੰਨਾ ਕਰਾਉਣਗੇ ਵੱਧ ਘੱਟ ਪਤਾ ਨੀ। ਹਾਈਕਮਾਂਡ ਵੀ ਨਾ ਨਿਕੰਮੇ ਆ, ਕਿਸੇ ਨੂੰ ਘੂਰ ਕੇ ਕੁਝ ਕਹਿਣ ਜੋਗੀ ਹੈ ਨੀ
1: ਜੀ। ਪੰਨੂ ਸਾਹਿਬ, ਸਰਕਾਰ ਕਹਿੰਦੀ ਹੈ ਕਿ ਬੰਦੇ ਮਾਤਰਮ ਦਾ ਸਤਿਕਾਰ ਤੁਹਾਨੂੰ ਕਰਨਾ ਹੀ ਪੈਣਾ, ਜੇ ਤੁਸੀਂ ਨਹੀਂ ਕਰੋਗੇ ਤਾਂ ਤੁਹਾਨੂੰ ਸਜ਼ਾ ਮਿਲੇਗੀ, ਇਸ ਖਬਰ ਦੀ ਡਿਟੇਲ ਕੀ ਹੈ ਜੀ?
0: ਦੇਖੋ, ਬੰਦੇ ਮਾਤਰਮ ਪਹਿਲਾਂ ਤੋਂ ਵੀ ਕੁਛ ਲੋਕਾਂ ਚ ਪਾਪੂਲਰ ਹੈ, ਕੁਛ ਲੋਕ ਨਹੀਂ ਮੰਨਦੇ, ਕਿਉਂਕਿ ਉਹਦੇ ਵਿੱਚ ਧਰਤੀ ਦੀ ਪੂਜਾ ਦਾ ਸਵਾਲ ਵੀ ਹੈ। ਕਈ ਲੋਕ ਹੈ ਜਿਹੜੇ ਕਹਿੰਦੇ ਅਸੀਂ ਧਰਤੀ ਪੂਜਕ ਨਹੀਂ, ਅਸੀਂ ਨਹੀਂ ਕਰਨਾ, ਅਸੀਂ ਤਾਂ ਸਿੱਧਾ ਰੱਬ ਨਾਲ ਗੱਲਾਂ ਕਰਨ ਵਾਲੇ। ਇਸ ਮੁੱਦੇ ਦੇ ਉੱਤੇ ਵੀ ਰੌਲਾ ਪੈਂਦਾ ਹੀ ਪੈਂਦਾ। ਕੱਲ ਇਹਨਾਂ ਨੇ ਨਵੀਂ ਸਰਕਾਰ ਨੇ ਜਿਹੜਾ ਬੰਦੇ ਮਾਤਰਮ ਦੇ ਸਤਿਕਾਰ ਦਾ ਬਿੱਲ ਲਿਆਂਦਾ, ਇਹ ਤਾਂ ਬਹੁਤ ਚਿਰਾਂ ਤੋਂ ਕਹਿੰਦੇ ਆ ਭਾਰਤ ਨੂੰ ਭਾਰਤ ਮਾਤਾ ਕਹੋ, ਭਾਰਤ ਮਾਤਾ ਕਹਿ ਕਹਿ ਕੇ ਦੂਸਰਿਆਂ ਨਾਲ ਨਾਰਾਜ਼ਗੀ ਵੀ ਮੁੱਲ ਲੈਂਦੇ ਰਹੇ ਤੇ ਹੁਣ ਇਹਨਾਂ ਨੇ ਬੰਦੇ ਮਾਤਰਮ ਦੇ ਵਿੱਚ, ਕਿਉਂਕਿ ਭਾਰਤ ਮਾਤਾ ਦੀ ਵੀ ਗੱਲ ਹੈ, ਇਹਨਾਂ ਨੇ ਉਹ ਦੇਵੀ ਦੇਵਤਾ ਗੱਲ ਜਿਹਨੂੰ ਦੂਜੇ ਧਰਮਾਂ ਵਾਲੇ ਜਿੱਥੇ ਇਤਰਾਜ਼ ਕੁਝ ਕਰ ਸਕਦੇ, ਉਹ ਇਹਨਾਂ ਨੇ ਕਹਿਤਾ ਜੀ ਰਾਸ਼ਟਰੀ ਗੀਤ ਦੇ ਬਰਾਬਰ ਆ, ਜਿਸ ਤਰ੍ਹਾਂ ਨੈਸ਼ਨਲ ਐਂਥਮ ਹੈ ਸਾਡਾ ਜਨ ਗਣ ਮਨ, ਉਸੇ ਤੇ ਇਹ ਹੈ ਬਰਾਬਰ ਸਤਿਕਾਰ ਦੇ ਕੇ ਗਾਉਣਾ ਪਏਗਾ। ਉਸ ਬਰਾਬਰ ਸਤਿਕਾਰ ਦੇ ਉੱਤੇ ਮਤਭੇਦ ਸਨ ਬਹੁਤ ਸਾਰੇ। ਕੱਲ ਜਦੋਂ ਬਿੱਲ ਪਾਸ ਕੀਤਾ ਗਿਆ ਤੇ ਉਹਦੇ ਚ ਕਹਿਤਾ ਕਿ ਜਿਹੜਾ ਬੰਦੇ ਮਾਤਰਮ ਦਾ ਸਤਿਕਾਰ ਨਾ ਕਰੇਗਾ, ਉਹਦਾ ਅਪਮਾਨ ਕਰੇਗਾ, ਉਹਨੂੰ 3 ਸਾਲ ਦੀ ਜੇਲ੍ਹ ਹੋਏਗੀ। ਹੁਣ ਇਹ ਜਿਹੜਾ 3 ਸਾਲ ਦੀ ਜੇਲ੍ਹ ਵਾਲਾ ਕਾਨੂੰਨ ਇਹਨਾਂ ਬਣਾਤਾ, ਇਹਨਾਂ ਨੇ ਇਹ ਨੀ ਵੇਖਿਆ ਕਿ ਪਹਿਲਾਂ ਇਹੋ ਜਿਹੇ ਮੁੱਦੇ ਆਉਂਦੇ ਰਹੇ, ਉਹਨਾਂ ਤੇ ਉਦੋਂ ਕੀ ਹੋਇਆ ਸੀ? ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਕਤ ਤਿਰੰਗੇ ਝੰਡੇ, ਪਾਰਲੀਮੈਂਟ ਭਵਨ, ਇਹੋ ਜਿਹੀਆਂ ਗੱਲਾਂ ਦੇ ਅਪਮਾਨ ਦੇ ਸਵਾਲ ਦੇ ਉੱਤੇ ਕੇਸ ਦਰਜ ਹੋਏ ਸਨ ਤੇ ਅਖੀਰ ਸੁਪਰੀਮ ਕੋਰਟ ਨੇ ਵੀ ਆਖਿਆ ਸੀ ਗਲਤ ਕੇਸ ਨੇ, ਤੁਸੀਂ ਇਸ ਤਰ੍ਹਾਂ ਲੋਕਾਂ ਦੇ ਉੱਤੇ ਕੇਸ ਦਰਜ ਕਰਕੇ ਵਧੋ ਵਧੀ ਉਹਨਾਂ ਤੋਂ ਸਤਿਕਾਰ ਨਹੀਂ ਕਰਾ ਸਕਦੇ। ਇਹਨਾਂ ਦੀ ਵਾਰੀ ਹੁਣ ਕੱਲ ਨੂੰ ਸੁਪਰੀਮ ਕੋਰਟ ਦੇ ਜਿਹੜੇ ਜੱਜ ਹੋਣਗੇ ਕੀ ਫੈਸਲਾ ਲੈਂਦੇ ਮੈਨੂੰ ਪਤਾ ਨੀ, ਪਰ ਪਤਾ ਇਸ ਕਰਕੇ ਨੀ ਕਿਉਂਕਿ ਜੱਜ ਹਰ ਕੋਈ ਆਪਣੇ ਢੰਗ ਨਾਲ ਸੋਚਦਾ, ਇੱਕ ਜੱਜ ਕੋਈ ਫੈਸਲਾ ਦਿੰਦਾ, ਦੂਸਰਾ ਕਹਿੰਦਾ ਇਹ ਨੀ ਆਹ ਗੱਲ ਠੀਕ ਹੈ। ਪਰ ਜਿਹੜੇ ਢੰਗ ਨਾਲ ਇਹਨਾਂ ਨੇ ਇਹ ਸਤਿਕਾਰ ਦਾ ਬਿੱਲ ਬਣਾਇਆ, ਉਦੋਂ ਰੌਲਾ ਪਿਆ ਸੀ ਕਿ ਦੁਨੀਆਂ ਭਰ ਦੀਆਂ ਡੈਮੋਕ੍ਰੇਸੀਆਂ ਵੇਖੋ

0: ਅਮਰੀਕਾ ਦੇ ਵਿੱਚ ਉਹ ਕਹਿੰਦੇ ਆ ਕਿ ਦੇਸ਼ ਦੇ ਝੰਡੇ ਦਾ ਸਤਿਕਾਰ ਹੋਣਾ ਚਾਹੀਦਾ, ਪਰ ਜੇ ਕੋਈ ਨਹੀਂ ਕਰਦਾ ਤੇ ਉਹਦੇ ਖਿਲਾਫ਼ ਸਜ਼ਾ ਕੋਈ ਨੀ। ਬਾਕੀ ਦੇਸ਼ਾਂ ਚ ਵੀ ਪਰ ਕੁਝ ਦੇਸ਼ ਜਿਹੜੇ ਕੱਟੜਪੰਥੀ ਦੇਸ਼ ਗਿਣੇ ਜਾਂਦੇ ਆ ਉਹਨਾਂ ਦੇ ਵਿੱਚ ਸਜ਼ਾਵਾਂ ਬਹੁਤ ਸਖ਼ਤ ਹੈ, ਲੰਮੀ ਕੈਦ ਦੀਆਂ ਸਜ਼ਾਵਾਂ ਵੀ, ਜਾਨ ਤੋਂ ਮਾਰ ਦੇਣ ਦੀਆਂ ਵੀ ਨੇ, ਕਿਉਂਕਿ ਝੰਡਾ ਉਹਨਾਂ ਦੇ ਧਰਮ ਨਾਲ ਜੁੜਿਆ। ਕੀ ਭਾਰਤ ਉਸ ਕਿਸਮ ਦਾ ਦੇਸ਼ ਬਣ ਜਾਊਗਾ? ਇਹ ਮੁੱਦੇ ਇਸ ਵੇਲੇ ਬਹਿਸ ਦਾ ਵਿਸ਼ਾ ਬਣ ਚੁੱਕੇ। ਸਰਕਾਰ ਉਸ ਬਹਿਸ ਵਿੱਚ ਨਹੀਂ ਪੈਣਾ ਚਾਹੁੰਦੀ। ਇਹਨਾਂ ਨੇ ਤਾਂ ਸਕੂਲਾਂ ਵਿੱਚ ਵੀ ਜ਼ਰੂਰੀ ਕਰਤਾ ਔਰ ਬੱਚਿਆਂ ਨੂੰ ਆਖਿਆ ਗਿਆ ਕਿ ਤੁਸੀਂ ਗਾਉਣਾ ਸਿੱਖੋ। ਅੱਗੇ ਤਾਂ ਜਨਗਣ ਮਨ ਲੋਕੀ ਸਮਝਦੇ ਸੀ ਕਿ ਬੱਚਿਆਂ ਨੂੰ ਬਚਪਨ ਤੋਂ ਸਿਖਾਉਣਾ ਔਖਾ, ਹੌਲੀ ਹੌਲੀ ਸਿੱਖਣ ਲੱਗ ਪਏ ਸਨ। ਆਹ ਜਿਹੜਾ ਬੰਦੇ ਮਾਤਰਮ ਹੈ, ਸੰਸਕ੍ਰਿਤ ਭਾਸ਼ਾ ਦਾ ਜਿਸ ਤਰ੍ਹਾਂ ਦਾ ਗੀਤ ਹੈ, ਇਹਨੂੰ ਸਿੱਖਣਾ ਵੀ ਹਰ ਇੱਕ ਵਾਸਤੇ ਸੌਖਾ ਨਹੀਂ ਹੋਣਾ, ਕਾਫੀ ਮੁਸ਼ਕਿਲ ਆ ਸਕਦੀ ਹੈ। ਪਰ ਆਉਂਦੀ ਚਾਹੇ ਸਰਕਾਰ ਨੂੰ ਇਸ ਗੱਲ ਦੀ ਪਰਵਾਹ ਨਹੀਂ। ਜਿਹੜਾ ਬੰਦਾ ਸੰਸਕ੍ਰਿਤ ਪੜ੍ਹਦਾ ਹੁੰਦਾ ਉਹ ਕਹਿੰਦਾ ਲੈ ਦੂਜੇ ਕਹਿੰਦੇ ਸਿੱਖ ਸਕਦੇ, ਮੈਂ ਵੀ ਤਾਂ ਸਿੱਖੀ ਹੈ। ਵੀ ਜਿਹੜੇ ਚੀਨੀਆਂ ਨੇ ਸਿੱਖੀ ਆ ਉਹਨਾਂ ਦੀ ਚੀਨੀ ਭਾਸ਼ਾ ਭਾਰਤ ਚ ਹਰ ਕੋਈ ਥੋੜਾ ਸਿੱਖ ਸਕਦਾ, ਜਿੰਨਾ ਫ੍ਰੈਂਚ ਸਿੱਖੀ ਉਹ ਫ੍ਰੈਂਚ ਸਿੱਖੀ ਆ, ਅੰਗਰੇਜ਼ੀ ਵਾਲ ਨੂੰ ਆਖੋ ਤੂੰ ਫ੍ਰੈਂਚ ਬੋਲੋ ਨਹੀਂ ਬੋਲ ਸਕਦਾ। ਇਸੇ ਤਰ੍ਹਾਂ ਹਿੰਦੀ ਤੇ ਪੰਜਾਬੀ ਵਾਲਿਆਂ ਨੂੰ ਮਜਬੂਰ ਕੀਤਾ ਜਾਵੇ ਤੁਸੀਂ ਸੰਸਕ੍ਰਿਤ ਸਿੱਖੋ, ਇਸ ਪਾਸੇ ਨੂੰ ਵੀ ਗੱਲ ਚੱਲ ਰਹੀ ਹੈ। ਇਹ ਸਾਰਾ ਕੁਝ ਜੋ ਹੋ ਰਿਹਾ ਚੰਗਾ ਨਹੀਂ, ਪਰ ਸਰਕਾਰ ਆਪਣੇ ਢੰਗ ਨਾਲ ਲੱਗੀ ਆ, ਉਹ ਕਿਸੇ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ। ਇੱਕ ਪਾਸਵਰਡ ਰੁੱਖ ਜਾਪਦਾ ਸਰਕਾਰ ਦਾ
1: ਜੀ। ਸਾਹਿਬ ਪੰਜਾਬ ਹਰਿਆਣਾ ਹਾਈ ਕੋਰਟ ਕਹਿੰਦੀ ਹੈ ਕਿ ਜੇ ਕਿਸੇ ਨਾਲ ਨਿੱਜੀ ਗੱਲਬਾਤ ਚੱਲ ਰਹੀ ਹੈ ਤੇ ਉਸ ਗੱਲਬਾਤ ਦੇ ਦੌਰਾਨ ਜਾਤ ਦਾ ਸ਼ਬਦ ਵਰਤਿਆ ਗਿਆ ਤੇ ਕਾਨੂੰਨ ਲਾਗੂ ਨਹੀਂ ਹੁੰਦਾ, ਇਹ ਸਟੇਟਮੈਂਟ ਅਦਾਲਤ ਨੂੰ ਕਿਉਂ ਦੇਣੀ ਪਈ ਤੇ ਇਹਦਾ ਅਸਰ ਕਿੱਦਾਂ ਦਾ ਮਿਲ ਸਕਦਾ ਜੀ?
0: ਇਹ ਅਸਰ ਜਿਹੜਾ ਸਾਡੇ ਐਸ ਸੀ ਐਕਟ ਐਸ ਟੀ ਐਕਟ ਹੈ, ਯਾਨੀ ਸ਼ਡਿਊਲਡ ਕਾਸਟ ਤੇ ਸ਼ਡਿਊਲਡ ਟ੍ਰਾਈਬ ਦੇ ਸਤਿਕਾਰ ਦਾ ਐਕਟ, ਸਿੱਧਾ ਸਤਿਕਾਰ ਨਾਲ ਕਹੋ ਜੀ ਉਹਨਾਂ ਦੀ ਬੇਇੱਜ਼ਤੀ ਕਰਨ ਤੋਂ ਰੋਕਣ ਦਾ ਐਕਟ, ਕਿਉਂਕਿ ਇੱਥੇ ਛੂਤਛਾਤ ਬੜਾ ਚੱਲ ਰਹੀ ਹੈ। ਇਹ ਸ਼ਡਿਊਲਡ ਕਾਸਟ ਤੇ ਸ਼ਡਿਊਲਡ ਟ੍ਰਾਈਬ ਦੇ ਲੋਕ ਕਈ ਸਦੀਆਂ ਤੱਕ ਕਈ ਪੀੜ੍ਹੀਆਂ ਤੱਕ ਲਗਾਤਾਰ ਆਪਣੀ ਜਾਤ ਦਾ ਕਰਕੇ ਜਾਂ ਆਪਣੇ ਕਬੀਲੇ ਦਾ ਕਰਕੇ ਬਾਕੀ ਲੋਕਾਂ ਤੋਂ ਮੰਦਾ ਚੰਗਾ ਸੁਣਦੇ ਆਏ, ਹੰਡਾਉਂਦੇ ਆਏ। ਇਹਨਾਂ ਚੋਂ ਕਦੇ ਕਿਸੇ ਨੇ ਇਹਨਾਂ ਗੱਲਾਂ ਦਾ ਬੁਰਾ ਨਹੀਂ ਮਨਾਇਆ, ਦੱਬੇ ਕੁਚਲੇ ਜੇ ਰਹਿ ਕੇ ਦਿਨ ਕੱਟਦੇ ਆਏ। ਹੁਣ ਉਹ ਦਿਨ ਕੱਟਣ ਨੂੰ ਤਿਆਰ ਨਹੀਂ, ਉਹ ਕਹਿੰਦੇ ਅਸੀਂ ਵੀ ਬਰਾਬਰ ਦੇ ਇਨਸਾਨ। ਜਦੋਂ ਪੂਨਾ ਪੈਕਟ ਹੋਇਆ ਉਹਦੇ ਵਿੱਚ ਵੀ ਤੇ ਗੱਲ ਇਹੋ ਸੀ, ਡਾਕਟਰ ਅੰਬੇਡਕਰ ਤੇ ਦੂਸਰੇ ਲੋਕ ਕਹਿੰਦੇ ਸੀ ਜਦ ਤੱਕ ਇਹਨਾਂ ਨੂੰ ਚੋਣਾਂ ਦੇ ਵਿੱਚ ਖੜੋਣ ਦਾ, ਵੋਟਾਂ ਪਾਉਣ ਦਾ, ਪਾਰਲੀਮੈਂਟ ਅਸੈਂਬਲੀਆਂ ਜਾ ਕੇ ਬੋਲਣ ਦਾ ਹੱਕ ਨਾ ਮਿਲਿਆ ਇਹ ਉੱਠ ਨਹੀਂ ਸਕਦੇ। ਉਦੋਂ ਇਹਨਾਂ ਵਾਸਤੇ ਸੀਟਾਂ ਰਿਜ਼ਰਵ ਕੀਤੀਆਂ ਗਈਆਂ ਸੀ, ਉਹਦੀਆਂ ਰਿਜ਼ਰਵੇਸ਼ਨਾਂ ਸੀ, ਉਹਨਾਂ ਦੇ ਪਿੱਛੇ ਵੀ ਇੱਕੋ ਕਾਰਨ ਸੀ, ਨੌਕਰੀਆਂ ਦੀ ਰਿਜ਼ਰਵੇਸ਼ਨ ਦੇ ਪਿੱਛੇ ਵੀ ਇੱਕੋ ਕਾਰਨ। ਹੁਣ ਹੁੰਦਾ ਇਹ ਕਿ ਕਈ ਲੋਕ ਇਹਨਾਂ ਦੀ ਜਾਤ ਦਾ ਨਾਂ ਲੈ ਕੇ ਚੜਾਉਂਦੇ ਆ, ਇਹ ਗੱਲ ਠੀਕ ਹੈ, ਕਿਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਰ ਸਾਡੇ ਕੋਲ ਇਹੋ ਜਿਹੇ ਕੇਸ ਵੀ ਬਹੁਤ ਹੈ ਜਿੱਥੇ ਕੋਈ ਜਾਤ ਦਾ ਨਾਂ ਨਹੀਂ ਵੀ ਲੈਂਦਾ ਤਾਂ ਵੀ ਜਾ ਕੇ ਸ਼ਿਕਾਇਤ ਕਰਦੇ ਹੋ, ਕਹਿੰਦੇ ਜਾਤ ਦਾ ਨਾਂ ਲਿਆ, ਉਹਦੇ ਖਿਲਾਫ਼ ਇੱਕ ਮੁਜ਼ਾਹਰਾ ਹੋ ਜੇ, ਸ਼ਿਕਾਇਤ ਹੋ ਜੇ, ਉਹ ਮੁੜ ਕੇ ਫਸਿਆ ਬੜੇ ਦੂਰ ਤੱਕ ਚੱਲ ਜਾਂਦਾ। ਉਹ ਜਿਹੜਾ ਕਾਨੂੰਨ ਹੈ ਉਹ ਇਹ ਕਹਿੰਦਾ ਕਿ ਜਨਤਕ ਤੌਰ ਤੇ ਤੁਸੀਂ ਜਾਤ ਜਾਂ ਕਬੀਲੇ ਦਾ ਨਾਂ ਲੈ ਕੇ ਕਿਸੇ ਨੂੰ ਅਪਮਾਨਿਤ ਨਹੀਂ ਕਰ ਸਕਦੇ, ਉਹਦੀ ਬੇਇੱਜ਼ਤੀ ਨਹੀਂ ਕਰ ਸਕਦੇ। ਹੁਣ ਕੇਸ ਹੋਇਆ ਉਹ ਸੀ, ਕੇਸ ਦੇ ਵਿੱਚ ਆਖਿਆ ਗਿਆ ਟੈਲੀਫੋਨ ਤੇ ਦੋ ਤਰ੍ਹਾਂ ਦੀ ਗੱਲਬਾਤ ਦੇ ਵਿੱਚ, ਇੱਕ ਧਿਰ ਨੇ ਦੂਜੇ ਬਾਰੇ ਜਾਤ ਦੀ ਗੱਲ ਕੀਤੀ ਹੈ। ਹਾਈ ਕੋਰਟ ਨੇ ਆਖਿਆ ਕਿ ਦੇਸ਼ ਦੀ ਸੁਪਰੀਮ ਕੋਰਟ ਪਹਿਲਾਂ ਕਹਿ ਚੁੱਕੀ ਹੈ ਕਿ ਜਾਤ ਦੀ ਗੱਲ ਜਨਤਕ ਤੌਰ ਤੇ ਕਹਿ ਕੇ ਕਿਸੇ ਨੂੰ ਚੜਾਉਣਾ, ਉਹਦੀ ਬੇਇੱਜ਼ਤੀ ਕਰਨਾ, ਉਹ ਤੇ ਗੈਰ ਕਾਨੂੰਨੀ ਹੈ। ਆਪੋ ਚ ਦੋ ਬੰਦੇ ਗੱਲਾਂ ਕਰਦੇ ਆ, ਉਹਨਾਂ ਦੀ ਆਪਸੀ ਗੱਲਬਾਤ, ਤੇ ਜਨਤਕ ਮਸਲਾ ਨੀ ਕਿਉਂਕਿ ਉੱਥੇ ਜਨਤਾ ਨੀ ਹੁੰਦੀ, ਟੈਲੀਫੋਨ ਤੇ ਸਿਰਫ ਦੋ ਬੰਦੇ ਹੁੰਦੇ, ਇਸ ਕਰਕੇ ਇਹਦੇ ਉੱਤੇ ਜਾਤੀ ਦਾ ਜਾਂ ਕਬੀਲੇ ਦਾ ਕਾਨੂੰਨ ਨਹੀਂ ਲੱਗੇਗਾ। ਇਹਦੇ ਨਾਲ ਬਹੁਤ ਸਾਰੇ ਕੇਸਾਂ ਹੋਰਾਂ ਤੇ ਵੀ ਅਸਰ ਪੈ ਸਕਦਾ ਕਿਉਂਕਿ ਕਈ ਲੋਕਾਂ ਤੇ ਇਹੋ ਜਿਹੇ ਕੇਸ ਬਣੇ ਹੋਏ ਨੇ
1: ਜੀ। ਬਿਹਾਰ ਦਾ ਇੱਕ ਮੰਤਰੀ ਦੀਪਕ ਪ੍ਰਕਾਸ਼ ਪਰ ਸੁਪਰੀਮ ਕੋਰਟ ਨੇ ਜਿਹੜੀ ਗੱਲ ਕਹੀ ਹੈ, ਲੱਗਦਾ ਹੈ ਕਿ ਦੀਪਕ ਪ੍ਰਕਾਸ਼ ਦੇ ਸਿਆਸੀ ਕਰੀਅਰ ਨੂੰ ਵਿੱਚ ਹਨੇਰਾ ਆ ਸਕਦਾ। ਸੁਪਰੀਮ ਕੋਰਟ ਕਹਿੰਦੀ ਹੈ ਕਿ ਨਾ ਇਹ MLA ਨਾ MLC ਤੇ ਮੰਤਰੀ ਕਿਵੇਂ ਬਣਾਇਆ, ਇਹਦੀ ਛੁੱਟੀ ਕਰੋ। ਕੀ ਹੈ ਜੀ ਪੂਰੀ ਖਬਰ?
0: ਇਹ ਠੀਕ ਹੈ ਕਿ ਸਾਡੇ ਸੰਵਿਧਾਨ ਚ ਲਿਖਿਆ ਕਿ ਮੰਤਰੀ ਉਹ

0: ਉਹ ਬਣ ਸਕਦਾ, ਮੁੱਖ ਮੰਤਰੀ ਵੀ ਉਹ ਬਣ ਸਕਦਾ ਜਿਹੜਾ ਜਾਂ ਪਾਰਲੀਮੈਂਟ ਦੇ ਦੋ ਹਾਊਸਾਂ ਚੋਂ ਕਿਸੇ ਇੱਕ ਹਾਊਸ ਦਾ ਮੈਂਬਰ ਹੋਵੇ, ਜਾਂ ਜੇ ਸੂਬੇ ਚ ਤੇ ਵਿਧਾਨ ਸਭਾ ਦਾ ਮੈਂਬਰ ਹੋਵੇ। ਕੁਝ ਸੂਬਿਆਂ ਚ ਡਬਲ ਸਿਸਟਮ ਹੈ, ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ, ਉਹ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਦੋ ਚੋਂ ਇੱਕ ਦਾ ਮੈਂਬਰ ਹੋਵੇ ਤਾਂ ਬਣ ਸਕਦਾ, ਨਹੀਂ ਤੇ ਬਣ ਨਹੀਂ ਸਕਦਾ। ਜੇ ਬਣ ਜਾਵੇ ਤੇ ਉਹਨੂੰ 6 ਮਹੀਨੇ ਦੇ ਅੰਦਰ ਅੰਦਰ ਦੋਵਾਂ ਚ ਇੱਕ ਹਾਊਸ ਦੀ ਮੈਂਬਰੀ ਲੈਣੀ ਪਊਗੀ, ਚੋਣ ਜਿੱਤ ਕੇ ਆਵੇ ਜਾਂ ਨਾਮੀਨੇਟ ਹੋਵੇ ਕਿਸੇ ਤਰੀਕੇ ਵੀ ਹੋਵੇ। ਜੇ 6 ਮਹੀਨੇ ਅੰਦਰ ਨਹੀਂ ਬਣਦਾ ਤੇ ਉਹਨੂੰ ਅਹੁਦਾ ਛੱਡਣਾ ਪਏਗਾ। ਸਾਡੇ ਕੋਲ ਮਿਸਾਲਾਂ ਨੇ, ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਹੋ ਗਿਆ, ਉਹਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਨੂੰ ਹਰਚਰਨ ਸਿੰਘ ਬਰਾੜ ਦੀ ਸਰਕਾਰ ਵਿੱਚ ਮੰਤਰੀ ਬਣਾ ਦਿੱਤਾ ਗਿਆ, ਪਰ ਹਰਚਰਨ ਸਿੰਘ ਬਰਾੜ ਨੇ ਵਿਧਾਨ ਸਭਾ ਦੀ ਚੋਣ ਹੀ ਨਹੀਂ ਸੀ ਹੋਣ ਦਿੱਤੀ। 6 ਮਹੀਨੇ ਪੂਰੇ ਹੋ ਗਏ ਤੇ ਤੇਜ ਪ੍ਰਕਾਸ਼ ਨੇ ਜਾ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਅਸਤੀਫਾ ਦੇ ਦਿੱਤਾ, ਉਹ ਪਾਸੇ ਹੋ ਗਿਆ। ਫਿਰ ਹਰਚਰਨ ਸਿੰਘ ਬਰਾੜ ਦੀ ਸਰਕਾਰ ਟੁੱਟ ਗਈ, ਬੀਬੀ ਰਜਿੰਦਰ ਕੌਰ ਪਠਲਾਈ ਤੇ ਉਹਨਾਂ ਨੇ ਫਿਰ ਤੇਜ ਪ੍ਰਕਾਸ਼ ਨੂੰ ਮੰਤਰੀ ਬਣਾ ਲਿਆ। ਉਹ ਕਹਿੰਦੇ ਜੀ ਲਗਾਤਾਰ 6 ਮਹੀਨਿਆਂ ਤੋਂ ਵੱਧ ਨਹੀਂ, ਪਰ ਦੋਹਰੀ ਵਾਰੀ ਤੇ ਬਣ ਜਾਂਦਾ। ਉਹ ਸ਼ਿਕਾਇਤ ਅਦਾਲਤ ਵਿੱਚ ਗਈ, ਪਰ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਨਵੀਂ ਚੋਣ ਹੋ ਗਈ, ਮਾਮਲਾ ਖਤਮ ਹੋ ਗਿਆ। ਜੀਵਨ ਸਿੰਘ ਅਮਰਾ ਨੰਗਲ ਵਿਧਾਨ ਪ੍ਰੀਸ਼ਦ ਦਾ ਮੈਂਬਰ ਹੁੰਦਾ ਸੀ, ਅਕਾਲੀ ਲੀਡਰ, ਵਿਧਾਨ ਪ੍ਰੀਸ਼ਦ ਟੁੱਟ ਗਈ, ਅਸੈਂਬਲੀ ਦਾ ਉਹ ਮੈਂਬਰ ਨਹੀਂ ਸੀ ਪਰ ਮੰਤਰੀ ਹੁੰਦਾ ਸੀ। ਉੱਥੇ ਰੌਲਾ ਪੈਂਦਾ ਰਿਹਾ, ਇਹਨੂੰ ਬਾਹਰ ਕੱਢੋ, ਵਿੱਚ ਕਿੱਦਾਂ ਬੈਠਾ। ਉਹ ਆਖੇ ਮੈਂ ਨਹੀਂ ਜਾਂਦਾ, ਵਿਧਾਨ ਪ੍ਰੀਸ਼ਦ ਟੁੱਟਣ ਤੋਂ ਬਾਅਦ ਵੀ 6 ਮਹੀਨੇ ਮੈਂ ਮੈਂਬਰ ਰਹਿ ਸਕਦਾ। ਬਹੁਤ ਹੰਗਾਮੇ ਹੁੰਦੇ ਰਹੇ ਸੀ ਇਸ ਗੱਲ ਤੇ, ਇੱਦਾਂ ਦੇ ਮਸਲੇ ਕਈ ਥਾਈ ਆਏ ਆ। ਸੁਖਬੀਰ ਸਿੰਘ ਬਾਦਲ ਜਦੋਂ ਪਹਿਲੀ ਵਾਰੀ ਡਿਪਟੀ ਮੁੱਖ ਮੰਤਰੀ ਬਣਿਆ, ਇਹ ਵੀ ਵਿਧਾਨ ਸਭਾ ਦਾ ਮੈਂਬਰ ਨਹੀਂ ਸੀ, 6 ਮਹੀਨੇ ਬਾਅਦ ਅਸਤੀਫਾ ਦੇਣਾ ਪੈ ਗਿਆ। ਗੱਲਾਂ ਉਦੋਂ ਦੀਆਂ ਨੇ। ਹੁਣ ਇਹ ਬਿਹਾਰ ਦੀ ਜਿਹੜੀ ਗੱਲ ਆ, ਉੱਥੇ ਇੱਕ ਬੰਦੇ ਨੂੰ, ਦੀਪਕ ਪ੍ਰਕਾਸ਼ ਨੂੰ ਮੰਤਰੀ ਬਣਾ ਦਿੱਤਾ ਗਿਆ। ਮੰਤਰੀ ਬਣਨ ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਜਾਂ ਤਾਂ ਉਹ ਫਿਰ MLA ਜਾਂ MLC ਯਾਨੀ ਅਸੈਂਬਲੀ ਦਾ ਮੈਂਬਰ ਜਾਂ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਬਣਦਾ, ਬਣ ਨਹੀਂ ਸਕਿਆ। ਉਹਦੇ ਖਿਲਾਫ਼ ਸ਼ਿਕਾਇਤ ਹੋ ਗਈ ਵੀ ਜਦੋਂ ਉਹਦੀ ਮਿਆਦ ਹੀ ਖਤਮ ਹੋ ਗਈ ਹੈ ਤੇ ਮੰਤਰੀ ਕਿੱਦਾਂ ਬਿਹਾਰ ਦੀ ਸਰਕਾਰ ਜਵਾਬ ਦੇਵੇ। ਇਹ ਜਿਹੜੀ ਗੱਲ ਹੈ ਕਿ ਉਹ 6 ਮਹੀਨੇ ਰਹਿ ਸਕਦਾ, ਕਹਿੰਦੇ 6 ਮਹੀਨੇ ਰਹਿ ਸਕਦਾ, ਪਰ 6 ਮਹੀਨੇ ਮਿਆਦ ਟੱਪ ਗਈ, ਹੁਣ ਉਸ ਤੋਂ ਬਾਅਦ ਕਿੱਦਾਂ ਰੱਖ ਸਕਦੇ। ਇਹ ਮੁੱਦਾ ਹੁਣ ਅਦਾਲਤ ਤੋਂ ਚਲਾ ਗਿਆ, ਵੇਖੋ ਕੀ ਫੈਸਲਾ ਹੁੰਦਾ।
1: ਜੀ ਪੰਨੂ ਸਾਹਿਬ, ਪਿਛਲੇ ਸਾਲ 12 ਜੂਨ 2025 ਨੂੰ ਅਹਿਮਦਾਬਾਦ ਵਿਖੇ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਕੀਤਾ ਸੀ ਤੇ ਉਹਦੇ ਬਾਰੇ ਹੁਣ ਸਰਕਾਰ ਬੋਲੀ ਹੈ ਰਾਜ ਸਭਾ ਦੇ ਵਿੱਚ। ਕਹਿੰਦੇ ਨੇ ਕਿ ਫਿਊਲ ਕੰਟਰੋਲ ਸਵਿੱਚ ਜਿਹੜਾ ਆ ਉਹ ਉਦੋਂ ਬੰਦ ਨਹੀਂ ਸੀ ਹੋਇਆ। ਹੋਰ ਕਿਹੜੀਆਂ ਕਿਹੜੀਆਂ ਗੱਲਾਂ ਹੋਈਆਂ ਜੀ?
0: ਉਹਨਾਂ ਨੇ ਇਹ ਨੀ ਆਖਿਆ ਫਿਊਲ ਕੰਟਰੋਲ ਸਵਿੱਚ ਬੰਦ ਨਹੀਂ ਹੋਇਆ, ਉਹ ਕਹਿੰਦੇ ਫਿਊਲ ਕੰਟਰੋਲ ਸਵਿੱਚ ਵਿੱਚ ਕੰਪਨੀ ਨੇ ਪੜਤਾਲ ਕੀਤੀ ਆ, ਕੋਈ ਰੁਕ ਨਹੀਂ। ਦੋ ਗੱਲਾਂ ਨੇ, ਇੱਕ ਤਾਂ ਫਿਊਲ ਕੰਟਰੋਲ ਸਵਿੱਚ ਵਿੱਚ ਨੁਕਸ ਨਹੀਂ ਸੀ, ਦੂਸਰਾ ਹੁੰਦਾ ਕਿ ਨੁਕਸ ਸੀ ਉਹਦਾ ਕਰਕੇ ਬੰਦ ਹੋ ਗਿਆ। ਇਹ ਗੱਲ ਤਾਂ ਪਹਿਲਾਂ ਵੀ ਆਈ ਹੈ ਕਿ ਫਿਊਲ ਕੰਟਰੋਲ ਸਵਿੱਚ ਕਿਸੇ ਨੇ ਬੰਦ ਕੀਤਾ, ਕੋਈ ਇਹੋ ਜਿਹਾ ਸਵਿੱਚ ਨੀ ਗਾ ਕਿ ਤੁਰੇ ਜਾਂਦੇ ਹੱਥ ਲੱਗੇ ਤੇ ਬੰਦ ਹੋ ਗਈ। ਉਹਨੂੰ ਉਹਦੇ ਕੁੰਡੇ ਜੇ ਖਿੱਚ ਕੇ ਦੁਬਾਰਾ ਮਰੋੜਾ ਦੇ ਕੇ ਲਾਉਣਾ ਪੈਂਦਾ ਤਾਂ ਬੰਦ ਹੁੰਦਾ, ਤੇ ਚਲਾਉਣ ਲੱਗਿਆਂ ਵਿੱਚ ਖਿੱਚ ਕੇ ਦੁਬਾਰਾ ਮਰੋੜਾ ਦੇ ਕੇ ਚਲਾਉਣਾ ਪੈਂਦਾ। ਉਹ ਕਹਿੰਦੀ ਜੀ ਏਦਾਂ ਤੇ ਇੱਕਦਮ ਹੋ ਨਹੀਂ ਸਕਦਾ, ਤੇ ਪਾਇਲਟ ਨੇ ਮਰਨਾ ਸੀ ਇੱਦਾਂ ਕਰਕੇ। ਇਹਦਾ ਮਤਲਬ ਕਿਸੇ ਨਾ ਕਿਸੇ ਨੇ ਸ਼ਰਾਰਤ ਕੀਤੀ ਹੋਵੇਗੀ। ਫਿਊਲ ਕੰਟਰੋਲ ਸਵਿੱਚ ਤੇਲ ਦੇਣਾ ਬੰਦ ਕਰ ਗਿਆ, ਜਹਾਜ਼ ਉਦੋਂ ਦੌੜ ਲਾ ਕੇ ਉੱਡ ਚੁੱਕਾ ਸੀ। ਉੱਡਦੇ ਜਹਾਜ਼ ਦਾ ਜਦੋਂ ਫਿਊਲ ਕੰਟਰੋਲ ਸਵਿੱਚ ਇੱਕਦਮ ਬੰਦ ਹੋ ਗਿਆ, ਤੇਲ ਚੜਨਾ ਬੰਦ ਹੋ ਗਿਆ, ਤੇ ਜਹਾਜ਼ ਤਾਂ 100 ਗਜ਼ ਵੀ ਉੱਪਰ ਨਹੀਂ ਉੱਠਿਆ, ਉੱਠਦੇ ਸਾਰੇ ਡਿੱਗਣਾ ਸ਼ੁਰੂ ਹੋ ਗਿਆ। ਉਹਦੇ ਚ ਪਾਇਲਟ ਨੇ ਇੱਕ ਨੇ ਦੂਜੇ ਨੂੰ ਆਖਿਆ, ਉਹ ਫਿਊਲ ਕੰਟਰੋਲ ਸਵਿੱਚ ਤੂੰ ਬੰਦ ਕੀਤਾ? ਉਹ ਕਹਿੰਦਾ ਮੈਂ ਤਾਂ ਕੀਤਾ ਨੀ। ਇਹ ਆਖਰੀ ਗੱਲ ਸੀ, ਉਹਨੇ ਚਿਰ ਨੂੰ ਜਹਾਜ਼ ਮੁੜ ਕੇ ਡਿੱਗ ਪਿਆ, ਦੋਵੇਂ ਮਰ ਗਏ, ਬਾਕੀ ਲੋਕ ਵੀ ਮਰ ਗਏ, 300 ਤੋਂ ਵੱਧ ਮੌਤਾਂ ਹੋ ਗਈਆਂ। ਉਹ ਪੜਤਾਲ ਉਦੋਂ ਦੀ ਚੱਲਦੀ ਸੀ, ਕੰਪਨੀ ਨੇ ਆ ਕੇ ਪੜਤਾਲ ਕਰਕੇ ਇਹ ਆਖਿਆ ਕਿ ਫਿਊਲ ਕੰਟਰੋਲ ਸਵਿੱਚ ਵਿੱਚ ਨੁਕਸ ਕੋਈ ਨੀ ਸੀ, ਪਰ ਉਹਨੂੰ ਕਿਸੇ ਬੰਦ ਕੀਤਾ ਕਿੰਨੇ ਕੀਤਾ, ਜੇ ਕੀਤਾ ਤੇ ਕਿਹਨੇ ਕੀਤਾ। ਇਹ ਪੜਤਾਲ ਅਜੇ ਵੀ ਚੱਲੂਗੀ, ਮਾਮਲਾ ਅਜੇ ਖਤਮ ਨਹੀਂ ਹੋਇਆ, ਸਿਰਫ ਇੱਕ ਨੁਕਤਾ ਖਤਮ ਹੋਇਆ
1: ਜੀ। ਪੰਨੂ ਸਾਹਿਬ, ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਰੇ ਮੁੱਦਿਆਂ ਦਾ ਵਿਸਥਾਰ ਸਾਡੇ ਸਰੋਤਿਆਂ ਨਾਲ ਸਾਂਝਾ ਕੀਤਾ ਹੈ, ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ

0: ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039367777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6176 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
0: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ

0: ਗੁਰੂ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਕੈਨੇਡਾ ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ। ਹਿੰਸਕ ਅਤੇ ਬਾਰ-ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ, ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫ਼ਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ। ਸਬਰੰਗ ਰੇਡੀਓ 94.7 FM।
4: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 ਟੂ 8 PM, ਸੰਡੇਜ਼ 1 ਟੂ 5 PM।
3: Visit sabrang.ca.
5: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
5: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ।
2: ਕੀ ਹੋਇਆ?

0: ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th ਸਟਰੀਟ ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th ਸਟਰੀਟ ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੀਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2522

0: ਇਸ ਪ੍ਰੋਗਰਾਮ ਦੇ ਸਪਾਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੇ ਇੰਸ਼ੋਰੈਂਸ ਤੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤੇ 587-832-1208 ਤੇ ਸੰਪਰਕ ਕਰ ਲਓ 5878321208 ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਬਿੱਲ ਸਿੱਧਾ ਸਰਕਾਰ ਨੂੰ ਭੇਜੇਗੀ ਇਹ ਕੰਪਨੀ ਤੇ ਆਪਣੀ ਲੈਂਗੁਏਜ ਦੇ ਵਿੱਚ ਸੇਵਾਵਾਂ ਦੇਣਗੇ ਫੋਨ 8560-06983 ਓਐਸਐਸ ਸਮਾਈਲ ਮੈਡੀਕਲ ਕਲੀਨਿਕ ਜੋ ਕਿ ਸਨਰਾਈਜ਼ ਏਰੀਆ ਦੇ ਵਿੱਚ ਹੈ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ ਮਾਹਿਰ ਡਾਕਟਰਾਂ ਦੀ ਟੀਮ ਹੈ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਅਤੇ ਜੇ ਤੁਸੀਂ ਓਪਨਿੰਗ ਆਵਰਸ ਜਾਂ ਕੋਈ ਹੋਰ ਇਨਫੋਰਮੇਸ਼ਨ ਦੇ ਬਾਰੇ ਆਪ ਜੀ ਨੂੰ ਜਿਹੜਾ ਫੋਨ ਨੰਬਰ ਚਾਹੀਦਾ ਹੋਵੇ ਤਾਂ ਨੋਟ ਕਰ ਲਓ 587-617-4496 587-617-4696 ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਵਧੀਆ ਡੀਲ ਲੈਣ ਲਈ ਤੁਸੀਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਬਣਾ ਲਓ ਉਹ ਆਪ ਜੀ ਨੂੰ ਵਧੀਆ ਡੀਲ ਲੈ ਦੇਣਗੇ ਗੌਰਵ ਸ਼ਰਮਾ ਫੋਨ ਨੰਬਰ 403-903-5757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਲਵਪ੍ਰੀਤ ਸਿੱਧੂ ਇਹ ਲਾਈਫ ਇੰਸ਼ੋਰੈਂਸ ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ 403-404-3500 ਤੇ ਸੰਪਰਕ ਕਰ ਲਓ 403-404-3500 ਮਦਰ ਇੰਡੀਆ ਰੈਸਟੋਰੈਂਟ ਜੇ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਮਦਰ ਇੰਡੀਆ ਰੈਸਟੋਰੈਂਟ ਤੋਂ ਤੁਸੀਂ ਖਾ ਸਕਦੇ ਹੋ ਜੀ 24 ਘੰਟੇ 7 ਦਿਨ ਖੁੱਲ੍ਹਦਾ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਸਵੇਰੇ 10 ਤੋਂ 4 ਵਜੇ ਤੱਕ ਵੀਕਐਂਡ 'ਤੇ ਮਾਲ ਪੂੜੇ ਖੀਰ ਇਹ ਆਈਟਮਾਂ ਤੁਹਾਨੂੰ ਅੱਜ ਕੱਲ੍ਹ ਮਿਲਣਗੀਆਂ ਜੀ ਅਤੇ 40 ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ ਮਦਰ ਇੰਡੀਆ ਰੈਸਟੋਰੈਂਟ 24 ਘੰਟੇ ਖੁੱਲ੍ਹਦਾ ਜੀ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਾਊਥ ਇੰਡੀਅਨ ਕੁਜ਼ੀਨ ਅਤੇ ਇਹ ਸਿਟੀਸਕੇਪ ਲੈਂਡਿੰਗ ਦੇ ਵਿੱਚ ਹੈ ਜੀ ਫੋਨ 403-936-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜਿੱਥੇ ਸਿਰਫ $7 ਦੇ ਵਿੱਚ ਤੁਸੀਂ ਪਾਸਪੋਰਟ ਫੋਟੋ ਬਣਵਾ ਸਕਦੇ ਹੋ ਫੈਮਿਲੀ ਫੋਟੋ ਬੱਚਿਆਂ ਦੀ ਫੋਟੋ ਵੀ ਕਰਕੇ ਦੇਣਗੇ ਪੋਰਟਰੇਟ ਵੀ ਕਰ ਦੇਣਗੇ ਅਤੇ $7 ਦੇ ਵਿੱਚ ਪਾਸਪੋਰਟ ਫੋਟੋ ਕਰ ਦੇਣਗੇ ਜੀ ਪਿਕਸਲ ਫੋਟੋ ਸਟੂਡੀਓ ਵਾਲੇ
1: ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਪੰਜਾਬ ਤੇ ਕਸ਼ਮੀਰ ਦਾ ਰਿਸ਼ਤਾ ਬੜਾ ਗਹਿਰਾ ਬੜਾ ਹਿਸਟੋਰੀਕਲ ਹੈ ਕਸ਼ਮੀਰ ਕਿਸੇ ਦੌਰ ਚ ਸਿੱਖ ਰਾਜ ਦਾ ਹਿੱਸਾ ਵੀ ਰਿਹਾ ਗੁਰੂ ਸਾਹਿਬਾਨ ਦਾ ਰਿਸ਼ਤਾ ਵੀ ਕਸ਼ਮੀਰ ਨਾਲ ਬੜਾ ਪਿਆਰਾ ਰਿਹਾ ਗਾ ਕਸ਼ਮੀਰ ਦੀ ਧਰਤੀ ਬਹੁਤ ਇੰਪੋਰਟੈਂਟ ਹੈ ਤੇ ਪੰਜਾਬ ਦੀ ਧਰਤੀ ਵੀ ਦੋਵੇਂ ਧਰਤੀਆਂ ਬੜੀਆਂ ਕੰਪਲੈਕਸ ਵੀ ਨੇ ਦੋਵਾਂ ਨੇ ਬਹੁਤ ਵੱਡੇ ਜ਼ਖਮ ਝੱਲੇ ਨੇ ਉਹ ਜ਼ਖਮ 84 ਦਾ ਹੋਵੇ ਜਾਂ ਕਸ਼ਮੀਰ ਦਾ ਉਹ 89 ਵਾਲਾ ਦੌਰ ਹੋਵੇ ਬਹੁਤ ਕੁਛ ਦੇਖਿਆ ਔਰ ਦੋਵਾਂ ਰਾਜਾਂ ਦੇ ਅੰਦਰ ਕਸ਼ਮੀਰ ਚ ਵੀ ਪੰਜਾਬ ਚ ਵੀ ਮਨੋਰਿਟੀ ਮੈਜੋਰਿਟੀ ਚ ਆ ਯਾਨੀ ਸਿੱਖ ਦੇਸ਼ ਚ ਘੱਟ ਗਿਣਤੀ ਨੇ ਮੁਸਲਮਾਨ ਦੇਸ਼ ਚ ਘੱਟ ਗਿਣਤੀ ਨੇ ਪਰ ਕਸ਼ਮੀਰ ਚ ਬਹੁ ਗਿਣਤੀ ਨੇ ਤੇ ਪੰਜਾਬ ਚ ਸਿੱਖ ਬਹੁ ਗਿਣਤੀ ਨੇ ਤਾਂ ਕਸ਼ਮੀਰ ਤੇ ਪੰਜਾਬ ਦੇ ਬਾਰੇ ਜਦੋਂ ਗੱਲ ਹੁੰਦੀ ਹੈ ਤਾਂ ਇੱਕ ਤਰ੍ਹਾਂ ਸਿਰਫ ਭਾਰਤ ਨਾਲ ਜੋੜ ਕੇ ਨਹੀਂ ਹੁੰਦੀ ਦੱਖਣੀ ਏਸ਼ੀਆ ਦੇ ਸੰਦਰਭ ਚ ਵੀ ਹੁੰਦੀ ਹੈ ਕਿ ਸਾਊਥ ਏਸ਼ੀਆ ਦੇ ਅੰਦਰ ਕਸ਼ਮੀਰ ਤੇ ਪੰਜਾਬ ਕਿਉਂਕਿ ਬਾਰਡਰ ਦੇ ਉੱਤੇ ਲੱਗਦੇ ਨੇ

0: ਦੋਵਾਂ ਦੀ ਗੱਲ ਇੰਟਰਨੈਸ਼ਨਲ ਪਲੇਟਫਾਰਮ ਤੇ ਚਲੀ ਜਾਂਦੀ ਆ। ਅੱਜ ਇਹਨਾਂ ਸਾਰੇ ਮਸਲਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਖਾਸ ਤੌਰ ਤੇ ਮੈਂ ਕਹੂੰਗਾ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਲੀਡਰਾਂ ਚੋਂ ਇੱਕ ਫਾਰੂਕ ਅਬਦੁੱਲਾ ਸਾਡੇ ਨਾਲ ਨੇ। ਗੱਲਬਾਤ ਕਰਾਂਗੇ ਪੰਜਾਬ ਨਾਲ, ਉਹਨਾਂ ਦੀ ਸਾਂਝ ਕਿਵੇਂ ਰਹੀ ਪੰਜਾਬੀ ਨਾਲ, ਸਿੱਖ ਧਰਮ ਨਾਲ, ਔਰ ਕਸ਼ਮੀਰ ਚ ਕੀ ਹੋ ਰਿਹਾ, ਕਿਉਂਕਿ ਸਟੇਟਹੁੱਡ ਦੀ ਲੜਾਈ ਦੀ ਗੱਲ ਚੱਲ ਰਹੀ ਹੈ। ਸਵਾਗਤ ਕਰ ਦੇਣਾ। ਸਵਾਗਤ ਹੈ ਸਰ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ।
0: ਸਰ, ਸ਼ੁਰੂ ਮੈਂ ਇੱਥੇ ਕਰਨਾ ਚਾਹੁੰਦਾ, ਸਭ ਤੋਂ ਪਹਿਲਾਂ ਸਟੇਟਹੁੱਡ ਦੀ ਲੜਾਈ ਚੱਲ ਰਹੀ ਹੈ। ਸੁਪਰੀਮ ਕੋਰਟ ਤੱਕ ਇਹ ਕਿਹਾ ਗਿਆ ਸੀਗਾ, ਸੁਪਰੀਮ ਕੋਰਟ ਦੇ ਅੰਦਰ ਵੀ ਗੱਲਾਂ ਬਾਤਾਂ ਹੋਈਆਂ, ਮੋਦੀ ਸਰਕਾਰ ਨੇ ਵੀ ਗੱਲਾਂ ਕਿ ਬਹਾਲ ਕਰ ਦਾਂਗੇ, ਹੁਣ ਕਿਉਂ ਸਟੇਟਹੁੱਡ ਬਹਾਲ ਨਹੀਂ ਹੋ ਰਹੀ? ਸਰ,
1: ਗੱਲ ਇਹ ਹੈ ਜੀ, ਇਹਨਾਂ ਨੇ ਵਾਅਦਾ ਕੀਤਾ ਸੀ ਕਿ ਪਹਿਲੇ ਡਿਲਿਮਿਟੇਸ਼ਨ ਹੋਊਗੀ, ਉਸਦੇ ਬਾਅਦ ਫਿਰ ਇਲੈਕਸ਼ਨ ਹੋਊਗੇ, ਅਤੇ ਇਲੈਕਸ਼ਨ ਦੇ ਬਾਅਦ ਅਸੀਂ ਤੁਹਾਡਾ ਸਟੇਟਹੁੱਡ ਰਿਸਟੋਰ ਕਰ ਦੇਵਾਂਗੇ, ਤੁਹਾਨੂੰ ਵਾਪਸ ਕਰ ਦੇਵਾਂਗੇ। ਅੱਜ ਕਰੀਬਨ 2 ਸਾਲ ਹੋ ਗਏ, ਡਿਲਿਮਿਟੇਸ਼ਨ ਵੀ ਹੋ ਗਈ, ਇਲੈਕਸ਼ਨ ਵੀ ਹੋ ਗਏ, ਔਰ ਇਹ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ। ਉਹਨਾਂ ਨੇ ਵਾਅਦਾ ਰਿਆਸਤ ਪੇ ਆ ਕੇ ਵੀ ਕੀਤਾ ਸੀ, ਇਹ ਮੋਦੀ ਦਾ ਵਾਅਦਾ ਹੈ ਔਰ ਇਹ ਮੋਦੀ ਪੂਰਾ ਕਰੇਗਾ। ਤੇ ਜਿਸ ਦਿਨ ਪਾਰਲੀਮੈਂਟ ਦਾ ਇਜਲਾਸ ਸ਼ੁਰੂ ਹੋ ਗਿਆ, ਅਸਾਂ ਨੇ ਫੈਸਲਾ ਕੀਤਾ ਕਿ ਅਸੀਂ ਇੱਥੇ ਆਵਾਂਗੇ ਔਰ ਇੱਥੇ ਇਹਨਾਂ ਨੂੰ ਯਾਦ ਦਿਲਾਂਗੇ ਕਿ ਇਹਨਾਂ ਦਾ ਵਾਅਦਾ ਜੋ ਹੈ ਉਸ ਨੂੰ ਪੂਰਾ ਕਰੋ। ਇਸ ਲਈ ਅਸੀਂ ਇੱਥੇ ਆਏ ਸੀ 20 ਤਾਰੀਖ ਨੂੰ, ਔਰ ਇੱਥੇ ਜੰਤਰ ਮੰਤਰ ਦੀ ਕੋਸ਼ਿਸ਼ ਕੀ, ਕੁਛ ਪਹੁੰਚਿਆ ਸੀ, ਕੁਛ ਨਹੀਂ ਪਹੁੰਚ ਸਕਿਆ। ਇੱਥੇ ਬੜਾ ਬੜਾ ਮਾਹੌਲ ਹੀ ਕੁਝ ਅਜੀਬ ਸੀ, ਸਾਰੇ ਰਾਸਤੇ ਬੰਦ ਥੇ, ਸਾਰੀ ਤਰ੍ਹਾਂ ਪੁਲਿਸ ਵਗੈਰਾ ਖੜੀ ਥੀ, ਔਰ ਬੱਚੇ ਵੀ ਪ੍ਰਦਰਸ਼ਨ ਕਰ ਰਹੇ ਥੇ, ਅਤੇ ਬੜਾ ਹੀ ਉਸ ਮਾਹੌਲ ਮੈਂ ਅਸੀਂ ਇੱਥੇ ਪੁੱਛੇ ਅਤੇ ਸਾਰਾ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਯਾਦ ਦਿਲਾਏ।
0: ਸਰ, ਕਸ਼ਮੀਰ ਚ ਹਾਲਾਤ ਕੀ ਨੇ, ਕਸ਼ਮੀਰ ਨੂੰ ਤੁਸੀਂ ਕਿਵੇਂ ਦੇਖ ਰਹੇ?
1: ਦੇਖੋ ਜੀ, ਇਹ ਸਾਰੇ ਵਕਤ ਕਹਿੰਦੇ ਹੈ ਕਿ ਕਸ਼ਮੀਰ ਦੇ ਹਾਲਾਤ ਅਬ ਸੁਧਰ ਗਏ, ਬਾਰਡਰ ਪੇ ਵੀ ਕੰਟਰੋਲ ਹੋ ਗਿਆ ਹੈ, ਅਮਰਨਾਥ ਯਾਤਰਾ ਵੀ ਠੀਕ ਤਰ੍ਹਾਂ ਚੱਲ ਰਹੀ ਹੈ। ਤੇ ਫਿਰ ਮੈਨੂੰ ਦੱਸੋ, ਅਗਰ ਤੁਸੀਂ ਸਾਰੇ ਜਗ੍ਹਾਦਾਰੀ ਦੁਨੀਆਂ ਵਿੱਚ ਜਾ ਕੇ ਕਹਿੰਦੇ ਹੋ ਕਿ ਹਾਲਾਤ ਸੁਧਰ ਗਏ ਹੈ, ਤੇ ਫਿਰ ਵਜ੍ਹਾ ਕੀ ਹੈ ਕਿ ਤੁਸੀਂ ਸਾਨੂੰ ਆਪਣਾ ਸਟੇਟਹੁੱਡ ਵਾਪਸ ਨਹੀਂ ਕਰਦੇ ਹੋ, ਰਿਆਸਤ ਦਾ ਦਰਜਾ ਵਾਪਸ ਨਹੀਂ ਕਰਦੇ ਹੋ? ਅਸੀਂ ਹੈਰਾਨ ਹੈ।
0: ਤੁਹਾਡੇ ਮੁਤਾਬਕ ਹਾਲਾਤ ਨਹੀਂ ਸੁਧਰੇ?
1: ਦੇਖੇ ਜਨਾਬ, ਹਾਲਾਤ ਅਗਰ ਸੁਧਰੇ ਨਹੀਂ ਹੋਤੇ ਤਾਂ ਅਸੀਂ ਇੱਥੇ ਆਤੇ ਹੀ ਨਹੀਂ। ਇਹਨਾਂ ਨੂੰ ਮੰਗ ਨੇ ਅਸੀਂ ਕਹਿੰਦੇ ਹਾਂ ਕਿ ਸਾਫ਼ ਕਰੋ, ਬਾਕੀ ਪਾਕਿਸਤਾਨ ਦੇ ਨਾਲ ਤਾਂ ਇਨਕਾ ਮਾਮਲਾ ਹੈ ਹੀ ਚੱਲ ਰਿਹਾ ਹੈ, ਉਹ ਪੰਜਾਬ ਵੀ ਭੁਗਤ ਰਿਹਾ, ਅਸੀਂ ਵੀ ਭੁਗਤ ਰਹੇ।
0: ਸਰ, ਕਸ਼ਮੀਰ ਨੂੰ ਤੁਸੀਂ ਤੇ ਉਹ ਤੁਹਾਡੇ ਬਾਰੇ ਬਹੁਤ ਸਾਰੇ ਲੋਕਾਂ ਨੇ ਲਿਖਿਆ, ਕਿਹਾ ਹੈਗਾ ਕਿ ਬਹੁਤ ਟਾਲਸਟ ਲੀਡਰ ਹੋ ਤੁਸੀਂ, ਕਸ਼ਮੀਰ ਨੂੰ ਬਹੁਤ ਬਰੀਕੀ ਨਾਲ ਜਾਣਦੇ ਹੋ, ਜਿਵੇਂ ਪੰਜਾਬ ਚ ਵੀ ਕੁਛ ਲੀਡਰ ਹੋਏ ਜਿਹੜੇ ਪੰਜਾਬ ਨੂੰ ਉਸ ਤਰੀਕੇ ਨਾਲ ਜਾਣਦੇ ਸੀਗੇ, ਬਾਦਲ ਸਾਹਿਬ ਵੀ ਉਹਨਾਂ ਚ ਇੱਕ ਸੀਗੇ। ਤੁਹਾਨੂੰ ਕੀ ਲੱਗਦਾ, ਇੰਡੀਅਨ ਸਟੇਟ ਦਾ ਜਿਹੜਾ ਇੱਕ ਰਿਸ਼ਤਾ ਹੋਣਾ ਚਾਹੀਦਾ ਗਾ, ਮੈਂ ਖਾਸ ਤੌਰ ਤੇ ਕਹਾਂ ਇੰਡੀਅਨ ਦੀਪ ਸਟੇਟ ਦਾ ਜੋ ਰਿਸ਼ਤਾ ਹੋਣਾ ਚਾਹੀਦਾ ਗਾ ਤਾਂ ਜਾਂ ਦੇਖਣ ਦਾ ਨਜ਼ਰੀਆ ਹੋਣਾ ਚਾਹੀਦਾ, ਉਹ ਨਹੀਂ ਹੈਗਾ?
1: ਦੇਖੋ ਜੀ, ਮੈਂ ਤੁਹਾਨੂੰ ਕੁਛ ਪਿੱਛੇ ਲੈ ਜਾਂਦਾ। ਸਾਰਿਆਂ ਨੂੰ ਯਾਦ ਹੈ ਜਿਸ ਵੇਲੇ ਪੰਜਾਬ ਜਲ ਰਿਹਾ ਸੀ ਤੇ ਮੈਂ ਬੜੀ ਕੋਸ਼ਿਸ਼ ਕੀਤੀ, ਲੋਕਾਂ ਨੇ ਮੈਨੂੰ ਪੁੱਛਿਆ, ਮੈਂ ਜਬ ਵਜ਼ੀਰ ਆਲਾ ਬਣਾ 82 ਵਿੱਚ ਤੇ ਮੈਂ ਹਰਮਿੰਦਰ ਸਾਹਿਬ ਗਿਆ ਸੀ ਤੇ ਉੱਥੇ ਮੈਨੂੰ ਲੋਕਾਂ ਨੇ ਪੁੱਛਿਆ ਕਿ ਤੁਸੀਂ ਇੱਥੇ ਕਿਆ ਕਰਨ ਆਏ ਹੋ? ਮੈਂ ਕਿਹਾ ਜੀ, ਮੈਂ ਇੱਥੇ ਪ੍ਰਾਰਥਨਾ ਕਰਨ ਆਇਆ, ਮੰਗਣੇ ਆਇਆ ਹਾਂ ਵਾਹਿਗੁਰੂ ਨੂੰ ਕਿ ਦੇਖੋ ਪੰਜਾਬ ਅਗਰ ਜਲ ਗਿਆ ਤਾਂ ਕਸ਼ਮੀਰ ਬਚ ਨਹੀਂ ਸਕਦਾ, ਸਾਨੂੰ ਰਾਸਤਾ ਪੰਜਾਬ ਦੇ ਨਾਲ ਹੀ ਹੈ, ਰਿਸ਼ਤਾ ਵੀ ਪੰਜਾਬ ਦੇ ਨਾਲ ਹੈ, ਅੱਜ ਹੀ ਨਹੀਂ ਮਹਾਰਾਜਾ ਦੇ ਵਕਤ ਦਾ ਰਿਸ਼ਤਾ ਪੰਜਾਬ ਦੇ ਨਾਲ ਹੈ। ਤੇ ਉਸ ਵਕਤ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਪੰਜਾਬ ਦੇ ਨਾਲ ਅਸੀਂ ਸਿੱਧਾ ਚੱਲ ਸਕੇ, ਅੱਗੇ ਬੜ ਸਕੇ, ਤਰੱਕੀ ਕਰ ਸਕੇ, ਤੇ ਉਹ ਤਾਂ ਹਾਲ ਫਿਰ ਸ਼ੁਕਰ ਹੈ ਖੁਦਾ ਦਾ, ਉਹ ਸਫਲ ਗਿਆ ਔਰ ਹਮ ਲੋਕ ਅੱਗੇ ਬੜੇ। ਮਗਰ ਇਹਨਾਂ ਦਾ ਕੁਛ ਇਰਾਦਾ ਹੀ ਕੁਛ ਔਰ ਥਾ ਦਿੱਲੀ ਵਿੱਚ, ਇਹਨਾਂ ਨੂੰ ਇਹ ਖਿਆਲ ਨਹੀਂ ਆਉਂਦਾ ਕਿ ਵਤਨ ਜੋ ਹੈ ਇਹ ਸਟੇਟਸ ਹੈ, ਰਿਆਸਤਾਂ ਹੈ, ਜੋ ਰਿਆਸਤਾਂ ਇੱਕ ਵਤਨ ਬਣਾ ਰਹੀ ਹੈ। ਇਹੀ ਕੰਸਟੀਟਿਊਸ਼ਨ ਜੋ ਹੈ ਸਾਡਾ ਕੰਸਟੀਟਿਊਸ਼ਨ ਹੈ, ਉਸ ਵਿੱਚ ਵੀ ਇਹੀ ਲਿਖਿਆ ਹੈ ਕਿ ਦਿਸ ਇਜ਼ ਰਿਲੇਸ਼ਨ ਆਫ ਦ ਸਟੇਟਸ।

0: ਉੱਥੇ ਹਰਿਮੰਦਰ ਸਾਹਿਬ
1: ਮੱਥਾ ਟੇਕਣ ਜਾਣਾ
0: ਸੀ। ਮੱਥਾ ਟੇਕ, ਮੇਰਾ ਕੋਈ ਇਰਾਦਾ ਨਹੀਂ ਸੀ, ਕਿਸੇ ਮੈਨੂੰ ਪਤਾ ਹੀ ਨਹੀਂ ਸੀ ਉੱਥੇ।
1: ਤਾਂ ਤੁਸੀਂ ਥੋੜਾ ਜਿਹਾ ਦੱਸੋਗੇ ਮੀਟਿੰਗ ਬਾਰੇ, ਜਦੋਂ ਤੁਸੀਂ ਮਿਲੇ ਪਹਿਲਾਂ ਅਕਾਲੀ ਦਲ ਨਾਲ ਮੀਟਿੰਗ ਹੋਈ?
0: ਮੈਂ ਅਕਾਲੀ ਦਲ ਨਾਲ ਮਿਲਾ।
1: ਅੱਛਾ ਜੀ।
0: ਅਕਾਲੀ ਦਲ ਨੇ ਮੈਨੂੰ
1: ਹਰਚਰਨ ਸਿੰਘ ਲੌਂਗੋਵਾਲ ਨੂੰ ਮਿਲੇ ਸੀ
0: ਉੱਥੇ? ਜਨਾਬ ਸਾਰੇ ਅਕਾਲੀ ਦਲ ਥੇ ਸੀ,
1: ਬਾਦਲ ਵੀ ਸੀ,
0: ਬਾਦਲ ਵੀ ਸੀ, ਬਰਨਾਲਾ ਵੀ ਸੀ,
1: ਲੌਂਗੋਵਾਲ
0: ਵੀ ਸੀ, ਲੌਂਗੋਵਾਲ ਵੀ ਥੇ, ਔਰ ਜੋ ਆਪਣੇ ਉਨਕੇ ਫਾਈਨੈਂਸ ਮੇਂ ਸੇ ਹੁਆ ਕਰਤੇ ਥੇ ਵੋ ਵੀ ਥੇ। ਤੋ ਸਾਰੇ ਥੇ ਅਕਾਲੀ ਨੀਚੇ ਬੈਠੇ ਹੋਏ। ਤੋ ਇਹਨੇ ਵੀ ਪੁੱਛਿਆ, ਕਿਆ ਤੁਸੀਂ ਇੰਦਰਾ ਗਾਂਧੀ? ਮੈਂ ਕਿਹਾ ਮੈਂ ਇੰਦਰਾ ਗਾਂਧੀ ਨਾਲ ਨਹੀਂ ਆਇਆ। ਤੇ ਇਹਨੇ ਮੈਨੂੰ ਸੁਣਾਇਆ ਕਿ ਜੋ ਗੱਲਬਾਤ ਇਹਨਾਂ ਨੇ ਇੰਦਰਾ ਗਾਂਧੀ ਕੇ ਉਨਸੇ ਕੀ ਥੀ। ਤੋ ਉਸਮੇ ਯਹੀ ਥਾ ਕਿ ਜੋ ਫੈਸਲਾ ਕੀਆ ਥਾ ਕਿ ਇਸਦਾ ਯੇ ਗੁਰਦੁਆਰੇ ਮੇਂ ਕਰਾਂਗੇ 12 ਵਜੇ, ਔਰ ਉੱਥੇ ਉਹ ਪਾਰਲੀਮੈਂਟ ਵਿੱਚ ਕਹੇਗੀ। ਜੋ ਫੈਸਲਾ ਥੀ ਉਸਦਾ ਬਿਲਕੁਲ ਹੀ ਉਲਟਾ ਹੋ ਗਿਆ ਥਾ। ਜੋ ਫੈਸਲਾ ਕੀਆ ਥਾ ਉਹ ਹੋਇਆ ਹੀ ਨਹੀਂ, ਗਲਤ ਕੀਆ ਥਾ।
1: ਸੰਤ ਭਿੰਡਰਾਂ ਵਾਲਿਆਂ ਕੋਲ ਤੁਹਾਨੂੰ ਕੌਣ ਲੈ ਕੇ ਗਿਆ? ਉੱਪਰ ਛੱਤ ਤੇ ਤੁਹਾਡੀ ਫੋਟੋ, ਅਸੀਂ ਗੂਗਲ ਜਦੋਂ ਕਰਦੇ ਹਾਂ ਨਾ, ਤੁਹਾਡੀ ਫੋਟੋ ਹੁੰਦੀ ਸੰਤਾਂ ਨਾਲ, ਤੁਸੀਂ ਕਿਹੜੇ ਗੱਲਾਂ ਕਰ ਰਹੇ ਹੋ?
0: ਮੈਂ ਨੀਚੇ ਸੀ ਨਾ ਜੀ, ਉਹਨਾਂ ਨੂੰ ਪਤਾ ਲੱਗ ਗਿਆ ਮੈਂ ਆ ਗਿਆ ਹਾਂ, ਉਹਨਾਂ ਨੇ ਮੈਨੂੰ ਬੁਲਾਇਆ। ਮੈਨੂੰ ਤਾਂ ਪਤਾ ਹੀ ਨਹੀਂ, ਮੈਨੇ ਕਭੀ ਭਿੰਡਰਾਂ ਵਾਲਿਆਂ ਸੇ ਮਿਲਾ ਹੀ ਨਹੀਂ ਥਾ। ਔਰ ਵਹਾਂ ਤੋਂ ਜੋ ਮੈਨੇ ਦੇਖੇ ਸਾਰੇ ਜਵਾਨ, ਕੋਈ 20-22 ਸਾਲ ਸੇ ਨੀਚੇ ਹੀ ਸਾਰੇ ਥੇ, ਔਰ ਮੈਂ ਜ਼ਬਰਦਸਤ ਜੋ ਹਾਲਤ ਹੋ ਰਹੀ ਥੀ ਪੰਜਾਬ ਮੇਂ, ਜ਼ਬਰਦਸਤ ਮੈਂ ਗੁੱਸਾ ਥਾ। ਇਤਨਾ ਗੁੱਸਾ ਮੈਂ ਬਿਆਨ ਨਹੀਂ ਕਰ ਸਕਦਾ। ਮੁਝੇ ਡਰ ਲੱਗ ਗਿਆ ਕਿ ਅਗਰ ਯਹੀ ਹਾਲ ਰਹਾ ਤੋ ਮੁਸ਼ਕਿਲ ਹੋ ਜਾਏਗੀ, ਔਰ ਕੋਈ ਰਾਸਤਾ ਨਿਕਾਲਨਾ ਪੜੇਗਾ ਇਨਕੋ ਬਾਤਚੀਤ ਸੇ, ਮਗਰ ਉਹ ਹੋਆ ਨਹੀਂ।
1: ਕਹਿੰਦੇ ਸੰਤਾਂ ਨੇ ਵੀ ਸ਼ੇਖ ਸਾਹਿਬ ਬਾਰੇ ਕੋਈ ਗੱਲ ਕੀਤੀ ਸੀ ਉੱਥੇ, ਸ਼ੇਖ ਸਾਹਿਬ ਬਾਰੇ ਉਹਨਾਂ ਨੇ ਕੋਈ ਕੀਤੀ ਸੀ?
0: ਉਹਨੇ ਮੈਨੇ ਕਿਹਾ ਬਿੰਦਰਾਵਾਲਾ ਜੀ ਨੇ ਕਿ ਮੈਂ ਸ਼ੇਖ ਸਾਹਿਬ ਸੇ ਮਿਲਾ ਥਾ ਇੱਕ ਦਫਾ, ਤੋ ਮੈਨੇ ਸ਼ੇਖ ਸਾਹਿਬ ਸੇ ਵੀ ਯਹੀ ਕਿਹਾ ਥਾ, ਆਪਕਾ ਹਮਾਰੇ ਸਾਥ ਹੀ ਚੱਲ ਸਕਤਾ, ਇਨ ਲੋਗ ਸੇ ਨਹੀਂ ਚੱਲ ਸਕਤਾ।
1: ਤੁਹਾਡੇ ਜਦੋਂ ਤੁਸੀਂ ਉਹਨਾਂ ਨੂੰ ਸਮਝਾਇਆ ਕਿ
0: ਬਾਤਚੀਤ ਕਰਨੇ ਕੇ ਤਿਆਰ ਹੀ ਨਹੀਂ ਹੈ, ਕਭੀ ਮੈਂ ਦੌੜ ਗਿਆ ਉਸੀ ਵਕਤ, ਉਸੀ ਵਹੀਂ ਸੇ ਮੈਨੇ ਅੰਮ੍ਰਿਤਸਰ ਸੇ ਗਾਂਧੀ ਮਿਸਿਸ ਇੰਦਰਾ ਗਾਂਧੀ ਜੀ ਕੋ ਫੋਨ ਕੀਆ ਕਿ ਮੈਂ ਜ਼ਰੂਰੀ ਆਪਸੇ ਮਿਲਣਾ ਚਾਹਤਾ ਹੂੰ, ਔਰ ਸੀਧਾ ਘਰ ਗਿਆ ਉਨਕੇ, ਔਰ ਉਨਸੇ ਕਿਹਾ ਕਿ ਕੋਈ ਰਾਸਤਾ ਢੂੰਢਣਾ ਪੜੇਗਾ। ਉਹਨੇ ਮੈਨੂੰ ਕਿਆ ਕਰੇ, ਮੈਨੇ ਕਿਹਾ ਜੀ ਦੋ ਹੀ ਚੀਜ਼ਾਂ ਹੈ, ਇੱਕ ਅਮਰਿੰਦਰ ਮਹਾਰਾਜਾ ਜੋ ਹੈ ਇਹ ਅਕਾਲੀ ਸੇ ਵੀ ਰਹੇ ਹੈ, ਕਾਂਗਰਸ ਵੀ ਰਹੇ ਹੈ, ਔਰ ਇਨਕਾ ਬੜਾ ਜ਼ਬਰਦਸਤ ਵਹਾਂ ਪੇ ਇੱਕ ਰੋਲ ਹੈ, ਤੋ ਅਗਰ ਯੇ ਔਰ ਰਾਜੀਵ ਜਾਏ, ਕਿਉਂਕਿ ਰਾਜੀਵ ਕੋਈ ਨਮਕ ਮਿਰਚੀ ਨਹੀਂ ਲਗਾਏਗਾ, ਸਹੀ ਬਾਤ ਕਰੇਗਾ, ਜੋ ਆਪਸੇ ਬਾਤ ਕਰੇਗਾ ਵੋ ਉਸਸੇ ਵੀ ਬਾਤ ਕਰੇਗਾ, ਲੀਡਰ ਲੋਕ ਤੋ ਆਪਣਾ ਕੁਛ ਲਗਾਏਗਾ ਮਸਾਲਾ, ਤੋ ਉਹਨੇ ਮਾਨ ਲਿਆ, ਮਗਰ ਕਿਸਮਤ
1: ਮੀਟਿੰਗ ਨਹੀਂ ਹੋਈ।
0: ਉਹ ਮੀਟਿੰਗ
1: ਕਹਿੰਦੇ ਕੁਛ ਲੋਕ ਨਹੀਂ ਚਾਹੁੰਦੇ ਸੀ, ਅਰੁਣ ਸਿੰਘ ਵਗੈਰਾ ਨਹੀਂ ਚਾਹੁੰਦੇ ਸੀ।
0: ਪੂਰਾ ਯਕੀਨ ਹੈ ਕਿ ਕੁਛ ਐਸੇ ਲੋਕ ਥੇ ਜੋ ਚਾਹਤੇ ਨਹੀਂ ਥੇ, ਜੋ ਚਾਹਤੇ ਥੇ ਕਿ ਤਬਾਹੀ ਹੋ, ਬਰਬਾਦੀ ਹੋ, ਔਰ ਆਪ ਦੇਖਤੇ ਹੈ ਉਸਕਾ ਹਾਲ ਕਿਆ ਹੁਆ। ਇੰਦਰਾ ਗਾਂਧੀ ਕੋ ਵੀ ਆਪਣੀ ਜ਼ਿੰਦਗੀ ਸੇ ਖੇਲਣਾ ਪੜਾ ਉਸਮੇ, ਉਹ ਖੁਦ ਪਾਪੂਲ ਜੈਕਰ ਜੋ ਹੈ ਉਨਕੇ ਬਹੁਤ ਕਰੀਬ ਥੀ, ਉਹ ਲਿਖਤੀ ਹੈ ਆਪਣੀ ਕਿਤਾਬ ਮੈਂ ਕਿ ਲੋਗੋਂ ਨੇ ਉਸਕੋ ਗਲਤ ਫੈਸਲਾ ਕਰਨੇ ਕੇ ਲੀਏ ਕਾ ਰਾਸਤਾ ਦਿਖਾਇਆ, ਔਰ ਕਹਾ ਉਸਨੇ ਕਿ ਅਬ ਤੋ ਮੇਰੀ ਜ਼ਿੰਦਗੀ ਨਹੀਂ ਬਚਨੇ ਵਾਲੀ।
1: ਜਦੋਂ ਤੁਹਾਨੂੰ ਕਿਹਾ ਖਾਲਿਸਤਾਨੀ ਹੈ, ਪਾਕਿਸਤਾਨੀ ਹੈ, ਕਿਹਨੇ ਕਿਹਾ ਇਹ? ਕਸ਼ਮੀਰ ਚ ਕਿਹਾ ਜਾਂ ਇੱਥੋਂ ਕਿੰਨਾ ਨੇ ਇਹ ਤੁਹਾਡੇ ਤੇ ਪ੍ਰੈਪੋਗੰਡਾ ਜਿਹੜਾ ਚਲਾਇਆ?
0: ਮੈਂ ਜੀ ਚਲਾਇਆ ਜੀ, ਇਹਨਾਂ ਨੇ ਕਹਾ ਜੀ ਦੇਖੋ ਜੀ ਗੁਰਦੁਆਰਾ ਵਿੱਚ ਪ੍ਰੈਕਟਿਸ ਕਰ ਰਹੇ ਹੈ, ਯਾਰ ਗੋਲੀ ਅਗਰ ਗੁਰਦੁਆਰੇ ਮੈਂ ਚਲੇਗੀ ਕਿਤਾ ਲੋਕ ਨਹੀਂ ਸੁਣੇਗੇ,
1: ਕਸ਼ਮੀਰ ਚ
0: ਨਹੀਂ ਸੁਣੇਗੇ,
1: ਕਸ਼ਮੀਰ ਚ ਟ੍ਰੇਨਿੰਗ ਚੱਲ ਰਹੀ ਹੈ ਗੁਰਦੁਆਰਿਆਂ ਚ,
0: ਕਹਿੰਦੇ ਕਿ ਟ੍ਰੇਨਿੰਗ ਚੱਲ ਰਹੀ ਹੈ ਗੁਰਦੁਆਰੋ ਮੈਂ, ਬਿਲਕੁਲ ਝੂਠ, ਕੁਛ ਨਹੀਂ ਥਾ। ਹਮਾਰੇ ਸਿੱਖ ਕਭੀ ਵੀ ਆਤੰਕਵਾਦ ਕੇ ਸਾਥ ਨਹੀਂ ਰਹੇ, ਕਭੀ ਨਹੀਂ, ਉਹ ਬਿਲਕੁਲ ਸੀਧਾ ਸਾਧਿਆ ਲੋਕ ਹੈ, ਆਪਣੇ ਕਾਮੋਂ ਮੇਂ ਲਗੇ ਹੋਏ ਹੈ।

0: ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ

ਇਸ ਪ੍ਰੋਗਰਾਮ ਦੇ ਸਪਾਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤੇ 587-1232-1208 ਤੇ ਸੰਪਰਕ ਕਰ ਲਓ 5878321208 ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਬਿੱਲ ਸਿੱਧਾ ਸਰਕਾਰ ਨੂੰ ਭੇਜੇਗੀ ਇਹ ਕੰਪਨੀ ਤੇ ਆਪਣੀ ਲੈਂਗੁਏਜ ਦੇ ਵਿੱਚ ਸੇਵਾਵਾਂ ਦੇਣਗੇ ਫੋਨ 8250600983 ਵੈਸੇ ਸਮਾਈਲ ਮੈਡੀਕਲ ਕਲੀਨਿਕ ਜੋ ਕਿ ਸਨਰਾਈਜ ਏਰੀਆ ਦੇ ਵਿੱਚ ਹੈ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ ਮਾਹਿਰ ਡਾਕਟਰਾਂ ਦੀ ਟੀਮ ਹੈ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਅਤੇ ਜੇ ਤੁਸੀਂ ਓਪਨਿੰਗ ਆਵਰਸ ਜਾਂ ਕੋਈ ਹੋਰ ਇਨਫੋਰਮੇਸ਼ਨ ਦੇ ਬਾਰੇ ਆਪ ਜੀ ਨੂੰ ਜਿਹੜਾ ਫੋਨ ਨੰਬਰ ਚਾਹੀਦਾ ਹੋਵੇ ਤਾਂ ਨੋਟ ਕਰ ਲਓ 587-617-4496 5876174696 ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਵਧੀਆ ਡੀਲ ਲੈਣ ਲਈ ਤੁਸੀਂ ਗੌਰਵ ਸ਼ਰਮਾ ਹੋਣਾਂ ਨਾਲ ਸੰਪਰਕ ਬਣਾ ਲਓ ਉਹ ਆਪ ਜੀ ਨੂੰ ਵਧੀਆ ਡੀਲ ਲੈ ਦੇਣਗੇ ਗੌਰਵ ਸ਼ਰਮਾ ਫੋਨ ਨੰਬਰ 403-903-6657 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਲਵਪ੍ਰੀਤ ਸਿੱਧੂ ਇਹ ਲਾਈਫ ਇੰਸ਼ੋਰੈਂਸ ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ 403-404-3500 ਤੇ ਸੰਪਰਕ ਕਰ ਲਓ 403-404-3500 ਮਦਰ ਇੰਡੀਆ ਰੈਸਟੋਰੈਂਟ ਜੇ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਮਦਰ ਇੰਡੀਆ ਰੈਸਟੋਰੈਂਟ ਤੋਂ ਤੁਸੀਂ ਖਾ ਸਕਦੇ ਹੋ ਜੀ 24 ਘੰਟੇ 7 ਦਿਨ ਖੁੱਲ੍ਹਦਾ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਸਵੇਰੇ 10 ਤੋਂ 4 ਵਜੇ ਤੱਕ ਵੀਕਐਂਡ 'ਤੇ ਮਾਲ ਪੂੜੇ ਖੀਰ ਇਹ ਆਈਟਮਾਂ ਤੁਹਾਨੂੰ ਅੱਜ ਕੱਲ੍ਹ ਮਿਲਣਗੀਆਂ ਜੀ ਅਤੇ 40 ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ ਮਦਰ ਇੰਡੀਆ ਰੈਸਟੋਰੈਂਟ 24 ਘੰਟੇ ਖੁੱਲ੍ਹਦਾ ਜੀ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਾਊਥ ਇੰਡੀਅਨ ਕੁਜ਼ੀਨ ਅਤੇ ਇਹ ਸਿਟੀਸਕੇਪ ਲੈਂਡਿੰਗ ਦੇ ਵਿੱਚ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: Canada Sarkar Sarhadi Surakhya Layi Sakht Kadam Chuk Rahi Hai. ਡਰੱਗਜ਼ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ ਜਿਸ ਨਾਲ ਤੁਸੀਂ ਭਾਈਚਾਰੇ ਵਿੱਚ ਸੁਰੱਖਿਅਤ ਰਹੋ canada.ca/surakhit-canada ਤੇ ਹੋਰ ਜਾਣੋ ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ
3: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਪੂਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਨੰਬਰ 4577-1947
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
4: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM
5: 3, 2, 1, 0.
6: Ladies and gentlemen, get ready to be a part of the hit Desi Radio Show with Sean. A complete audio magazine.
7: Sangeet
6: Studio.

0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
0: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਅੰਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
5: Sangeet Studio, a signature of style. Sangeet Studio, Sangeet Studio.
6: Here comes the music. Are you ready?
7: Okay, boys, here we go.
8: Ladies and gentlemen, we welcome you
9: to the hottest show with Sean. To the hottest show with Sean.
10: Welcome, humans.

0: Sangeet Studio. Worth listening every show. Come celebrate your weekends with Sean at Sangeet Studio.
1: ओहो आज फेर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन
2: ओहो रह गए ना फेर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ 'ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ

0: ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸ਼ੁਕਰੀਆ। ਸੰਗੀਤ ਸਟੂਡੀਓ ਸਟੂਡੀਓ
4: ਸਿਗਨੇਚਰ ਸਟਾਈਲ ਸਟਾਈਲ ਸੰਗੀਤ ਸਟੂਡੀਓ ਸਟੂਡੀਓ ਸੰਗੀਤ ਸਟੂਡੀਓ ਸਟੂਡੀਓ
5: Here comes the music. Are you ready?
6: Okay, boys, here we go.
7: Ladies and gentlemen, welcome you
8: to the hottest show with Sean. To the hottest show with Sean.
9: Welcome, humans.

0: Sangeet Studio. Weekends will never be same. Sit back, relax and join Sangeet Studio, our prime relaxing time show. Sangeet Studio with Sean. Sangeet Studio. Worth listening every show. Come celebrate your weekends with Sean at Sangeet Studio.
1: शानदार फ्लोरिंग जिथे कदम रखदिया ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंदी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनर नाल भरिया है इना दा शोरूम अज ही इना दे शोरूम ते पुजो 2935 19th स्ट्रीट नॉर्थ ईस्ट कैलगरी कैलगरी कारपेट एम्पायर फोन नंबर 403-510-1515 2935 19th Street, North East Calgary.
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222
4: ویلکم بیک سنگیت اسٹوڈیو ٹائم بڑا تیزی سے گزرتا چلا جاتا ہے سنگیت ہر فرائیڈے کو آپ کے روبرو ہوتا ہے اور ہوتا کیا ہے کیا کہتے ہیں ہوتا کیا ہے بہت ساری چیزیں ہوتی ہیں جیسے بیسکلی ٹھیک ہے فرام کیلگری ٹو ایڈری چیسٹرمیر کوکرین اوکٹوک اینڈ بیونڈ دس از یور کنیکشن ٹو دا ساؤتھ ایشین کمیونٹی دیسی میوزک دیسی باتیں نیوز آف دا ڈے ٹاپک آف دا ویک anything and everything from cricket to politics sangeet ka hissa hoti hai welcome to sangeet studio studio ka number 4036121 oh, studio ka number is not the correct number 4037171947 after the program mujhse kabhi contact karna ho 4036126100 is the number jo aap yaad rakh sakte hain amazon ke shares jo hain wo rise ho gaye jana badi tezi se while Apple falls after earnings. Amazon, jo kya kiya Amazon ke kyun hue? Kyunki Amazon reported quarterly result boosting its stock, while Apple shares declined following weaker than expected services revenue. Halanki dono badi company hai. اچھا جو امیزون ہے اس کا بہت زیادہ کمپٹیشن ہے اتنی زیادہ اور کمپنی آتی چلی جا رہی ہیں نشین آ گئی ہے اور ٹیمو آ گئی ہے اور پتہ نہیں کیا کیا تو لوگ اس طرف چلے بھی گئے ہیں بہت زیادہ سپینڈنگ وہاں پر ہو بھی رہے لیکن ابھی بھی جو سالڈ برانڈ بنا ہوا ہے وہ